ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਰਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ।

ਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ।

ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ, ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇ ਈ ਕੇ। ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਹੋਈ ਆਪ ਸੰਗਤ ਬੜੀ ਸ਼ਰਧਾ ਭਾਵ ਨਾਲ ਸਤਮਾਰ ਨਿੱਘੀ ਹੋ ਕੇ ਬੈਠ ਕੇ ਅੱਜ ਦੇ ਸ਼ਾਮਾਂ ਦੇ ਚੌਦਾਂ ਰਾਜ ਸਾਹਿਬ ਪਾਠ ਸਾਹਿਬ ਕੀਤੇ ਨੇ, ਰਾਜ ਸਾਹਿਬ ਦੀਆਂ ਪਾਰੀਆਂ ਪਰ ਮਾਰੇ ਬਖਸ਼ੇ ਪਿੱਤਰ ਅੰਮ੍ਰਿਤਸਰ ਨੂੰ ਕੀਤੇ ਹਨ। ਸਤਿ ਸ਼੍ਰੀ ਅਕਾਲ ਪਾਠ ਸਾਹਿਬ, ਗੁਰੂ ਸਾਹਿਬ ਨੇ ਆਪ ਗੁਰਮੁਖ ਨਾਲ ਬਖਸ਼ਿਸ਼ ਕੀਤਾ ਹੈ ਔਰ ਸਤਸੰਗ ਸ਼ਾਮਲ ਕੀ ਆਰੰਭ ਹੋ ਰਹੇ ਨੇ। ਇਸ ਵਿੱਚ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਮਨਮੋਹਨ ਸਿੰਘ ਜੀ, ਆਰਤੀ ਕੀਰਤਨ ਠੀਕ 7 ਵਜੇ ਤੱਕ ਆਪ ਸੰਗਤ ਮਹਾਰਾਜ ਸੱਚਿਆ ਨਾਲ ਜੁੜਨ ਵਾਸਤੇ ਮਹਾਨ ਪਰਾਲਾ ਕਰਨਗੇ। ਪਹਿਲਾਂ ਬਾਅਦ 7:30 ਤੱਕ ਨਾਮ ਸਿਮਰਨ ਹੋਵੇਗਾ, ਉਸ ਤੋਂ ਬਾਅਦ ਕੀਰਤਨ ਹੋਵੇਗਾ। ਆਪ ਸੰਗਤ ਨੂੰ ਬੇਨਤੀ ਹੈ ਕਿ ਠੀਕ 8:30 ਵਜੇ ਤੱਕ ਮਹਾਰਾਜ ਨਿੱਕੀ ਵਦਨਾ ਦਿਵਾਉਂਦੇ ਹੋਏ ਅੱਜ ਦੇ ਸ਼ਾਮ ਸਾਰਾ ਕਰਤੀ ਦਰਬਾਰ ਸਾਹਿਬ ਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਔਰ ਸਾਹਿਬ ਦੇ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਰੋਜ਼ ਜ਼ਰੂਰ ਗੁਰ ਘਰ ਆਇਆ ਕਰੋ, ਆਓ ਮੱਥਾ ਟੇਕੋ, ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਆਓ ਸਤਸੰਗ ਜੀ ਅਤੇ ਮਹਾਰਾਜ ਨਿੱਕੀ ਵਾਰੀ ਬੈਠ ਕੇ ਕਥਾ ਕੀਰਤਨ ਦਰਬਾਰ ਦਾ ਆਨੰਦ ਮਾਣ ਸਕਦੇ ਹੋ। ਸੋ ਆਪ ਸਤਸੰਗ ਦੇ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਦੇਖ ਰਹੇ ਹੋ ਜੋ ਸਾਊਥਾ ਨਾਰਥ ਸਾਹ ਦੀਆਂ ਜਾਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹ 'ਚ ਬੇਅੰਤ ਖਰਚਾ ਹੋ ਰਿਹਾ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਉਹਦੇ ਵਾਸਤੇ ਆਪਣਾ ਦਸਵਾਂ ਸਫਲ ਕਰਦੇ ਹਾਂ। ਬੇਅੰਤ ਮਾਇਆ ਗੁਰੂ ਘਰ ਨੂੰ ਭੇਟਾ ਕੀਤੀ ਹੈ, ਸੋ ਸਾਰੇ ਪਰਿਵਾਰ ਵਟਭਾਗੀ ਹਨ। ਪਰ ਜਿਹਨਾਂ ਅੱਜ ਤੱਕ ਆਪ ਮਾਇਆ ਸਫਲ ਨਹੀਂ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਕਿ ਜ਼ਰੂਰ ਤੁਸੀਂ ਗੁਰੂ ਘਰ ਮਾਇਆ ਦੇ ਕੇ ਇਹ ਜੋ ਕਾਰਜ ਚੱਲ ਰਿਹਾ ਇਸ ਨੂੰ ਸਾਰੇ ਮਿਲ ਕੇ ਬੜੀ ਸ਼ਰਧਾ ਸਭਾ ਨੂੰ ਸਿਹਤ ਸੰਪੂਰਨ ਕਰੀਏ, ਸਤਸੰਗ ਦੀ ਕਮਾਈ ਸਫਲ ਕਰਨ ਦੀ ਕਿਰਪਾ ਕਰੋ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਦੂਸਰਾ ਕੀਰਤਨ ਜਿਹੜਾ ਉਹ ਕਰਨਾ ਹੈ ਭਾਈ ਸੁਰਜੀਤ ਸਿੰਘ ਜੀ ਦੇ ਜਥੇ ਨੇ, ਸੋ ਆਪ ਸੰਗਤਾਂ ਦੀ ਬਸਾਲੀਆਂ ਕਰੋ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਮਿਹਨਤ ਪੁਰਾਣਾ ਵੱਲੋਂ ਕਰਾਂ ਜਿਹੜਾ ਸਹਿਜ ਪਾਠ ਲੜੀਵਾਰ ਸਹਿਜ ਪਾਠ ਆਰੰਭ ਹੋਏ ਨੇ, ਉਹ ਉਹਨਾਂ ਦੇ ਬਾਅਦ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਜਿੰਦਰ ਸਿੰਘ ਨੂੰ ਤੁਸੀਂ ਸੰਪਰਕ ਕਰਕੇ ਆਪਣਾ ਨੰਬਰ ਦੇ ਦਿਓ ਤਾਂ ਕਿ ਸਮੇਂ ਸਮੇਂ ਸਿਰ ਜੋ ਵੀ ਉਹਨਾਂ ਪ੍ਰੋਗਰਾਮ ਹੋਏਗਾ ਤੁਹਾਡੇ ਨਾਲ ਟੈਲੀਫੋਨ ਕਰਕੇ ਸਾਂਝਾ ਕਰ ਲਿਆ ਕਰਨਗੇ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਸਕੂਲ ਜੋ ਹੈ ਗੁਰੂ ਨਾਨਕ ਖਾਲਸਾ ਸਕੂਲ ਗੁਰਦੁਆਰੇ ਦਾ, ਉਹਦਾ ਐਡਮਿਸ਼ਨ ਖੁੱਲ ਚੁੱਕਾ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਨਲਾਈਨ ਆਪਣੇ ਬੱਚਿਆਂ ਦਾ ਤੁਸੀਂ ਐਡਮਿਸ਼ਨ ਕਰਵਾ ਸਕਦੇ ਹੋ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 16 ਨੂੰ ਹੈ ਹੈਲਥ ਫੇਅਰ ਸਿੱਖ ਗੁਰਦੁਆਰਾ ਸੈਨਵ ਜੀ ਏਰੀਆ ਇੰਡੀਅਨ ਨਰਸ ਜੋ ਐਸੋਸੀਏਸ਼ਨ ਵੱਲੋਂ ਇੱਥੇ ਜੋ ਇੱਕ ਹੈਲਥ ਕੈਂਪ ਲੱਗ ਰਿਹਾ ਉਹਦੇ ਵਾਸਤੇ ਸਤਸੰਗ ਜੀ ਹਾਜ਼ਰੀਆਂ ਭਰੋ। ਸੋ ਸਤਸੰਗ ਜੀ ਇਹ ਹੈ 16 ਤਰੀਕ ਨੂੰ, 16 ਅਗਸਤ ਨੂੰ। ਅਗਸਤ 17 ਨੂੰ ਹੈ ਸੰਗਰਾਂਦ ਭਾਦੋਂ ਦੇ ਮਹੀਨੇ ਦੀ ਆਪਣੇ ਹਾਜ਼ਰੀਆਂ ਭਰਨੀਆਂ ਨੇ। ਅਗਸਤ 22 ਨੂੰ ਹੈ ਸਿੱਖ ਹੈਰੀਟੇਜ ਨਾਈਟ ਅਰਥਕੁਇਕ ਗੇਮ 7:30 'ਤੇ ਉਹਦੇ ਵਾਸਤੇ ਹਾਜ਼ਰੀਆਂ ਭਰੋ। ਸਤਸੰਗ ਜੀ ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਸੋ ਆਪ ਹਾਜ਼ਰੀਆਂ ਭਰੋ ਸਤਸੰਗ ਜੀ। ਸੋ ਹੁਣ ਭਾਈ ਸਾਹਿਬ ਚਾਰ ਨੂੰ ਬੇਨਤੀ ਕਰੀਏ ਕਿ ਦਰਾਮ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਮਹਾਨ ਮਹਾਨ ਅਵਤਾਰ ਦਿਹਾੜਾ। ਪਿਛਲੇ ਦਿਨਾਂ ਚ ਸੰਗਤਾਂ ਮਨਾ ਰਹੀਆਂ ਹਨ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਰ ਰਾਗ ਦੇ ਸ਼ਬਦ ਬਹੁਤ ਸੁੰਦਰ ਫੁਰਮਾਨ ਕੀਤਾ ਹੈ, ਜਨਮ ਜਨਮ ਕੇ ਦੁੱਖ ਨਿਵਾਰੈ ਸੁਕਾ ਮਨ ਸਾਧਾਰੈ। ਤੇ ਸਤਿਗੁਰੂ ਕਹਿੰਦੇ ਨੇ ਮੇਰਾ ਗੁਰੂ ਮੇਰਾ ਵੈਦ ਹੈ, ਮੇਰਾ ਡਾਕਟਰ ਹੈ, ਗੁਰੂ ਕੋਲ ਸਾਰੀਆਂ ਦਵਾਈਆਂ ਹਨ। ਕਹਿੰਦੇ ਹੇ ਭਾਈ, ਮੇਰੇ ਵੈਦ ਗੁਰੂ ਨੇ ਜਿਹੜੇ ਵੀ ਉਸਦੀ ਸ਼ਰਨ ਵਿੱਚ ਪੈ ਜਾਂਦੇ ਹਨ, ਜਿਹੜੇ ਉਸਦੇ ਚਰਨਾਂ ਵਿੱਚ ਆ ਜਾਂਦੇ ਹਨ, ਉਹਨਾਂ ਦੇ ਚਰਨਾਂ ਦਾ ਧਿਆਨ ਧਰਦੇ ਹਨ, ਕਹਿੰਦੇ ਉਹਨਾਂ ਦੇ ਅਨੇਕਾਂ ਜਨਮਾਂ ਦੇ ਦੁੱਖ ਗੁਰੂ ਦੂਰ ਕਰ ਦਿੰਦਾ ਹੈ। ਉਹਨਾਂ ਦੇ ਅੰਤਰ ਆਤਮੇ ਮਾਨੋ ਹਰਿਆਵਲ ਆ ਜਾਂਦੀ ਹੈ, ਜਿਹੜੇ ਸਖਣੇ ਨੇ ਉਹਨਾਂ ਨੂੰ ਭਰ ਦਿੰਦਾ ਹੈ। ਉਸਦੇ ਕੋਲ ਨਾਮ ਦਾ ਦਾਰੂ ਹੈ, ਉਹ ਸਹਾਰਾ ਹੈ। ਗੁਰੂ ਦਾ ਦਰਸ਼ਨ ਕੀਤਿਆਂ ਹੀ ਮਨੁੱਖ ਖਿੜ ਜਾਂਦਾ ਹੈ, ਉਸਦਾ ਮਨ ਖਿੜ ਆਉਂਦਾ ਹੈ ਤੇ ਪਰਮਾਤਮਾ ਦੇ ਨਾਮ ਵਿੱਚ ਉਸਦੀ ਸੁਰਤ ਜੁੜ ਜਾਂਦੀ ਹੈ, ਸੋਚ ਮੰਡਲ ਵਿੱਚ ਪਰਮਾਤਮਾ ਵਸ ਜਾਂਦਾ ਹੈ। ਗੁਰੂ ਐਸਾ ਇੱਕ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ ਨਾਮ ਦੀ ਦਵਾਈ ਦੇ ਕੇ ਕਿਵੇਂ ਸਾਨੂੰ ਨਿਹਾਲ ਕਰਦਾ ਹੈ, ਜਨਮਾਂ ਜਨਮਾਂ ਦੇ ਰੋਗ ਮਿਟਾ ਦਿੰਦਾ ਹੈ। ਆਓ ਸਰਵਣ ਕਰੀਏ।

ਸ਼ਬਦ ਦੀਆਂ ਅਖੇਲੀਆਂ ਤੋਂ ਕਹਨ ਗੁਰ ਨਾਰਾਇਣ ਦਈ ਗੁਰ ਗੁਰ ਸੱਚਾ ਸਿਰਜਣਹਾਰ ਪਰਮੇਸ਼ਵਰ ਵਾਹਿਗੁਰੂ ਦਾ ਰੂਪ ਸਾਡੇ ਸਤਿਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਕਰਤਾਰ ਦਾ ਰੂਪ ਜਿਸਨੇ ਸਾਰਾ ਸੰਸਾਰ ਬਣਾਇਆ ਜੋ ਕਾਇਮ ਰਹਿਣ ਵਾਲਾ ਹੈ ਜਦੋਂ ਗੁਰੂ ਪ੍ਰਸੰਨ ਹੋ ਜਾਏ ਟੁੱਟ ਜਾਏ ਤਾਂ ਫਿਰ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ ਆਓ ਪ੍ਰੇਮ ਨਾਲ ਪੜ੍ਹਦੇ ਹਾਂ ਗੁਰੂ ਸਾਹਿਬ ਸਾਡੇ ਤੇ ਵੀ ਕਿਰਪਾ ਕਰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਸਤਿਗੁਰ ਸਾਰਿਆਂ ਤੇ ਕਿਰਪਾ ਕਰਨ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਉਹ ਤਾਂ ਸਰੀਰ ਦੇ, ਮਨ ਦੇ, ਤਨ ਦੇ ਰੋਗ ਆਦਿ ਵਿਆਦ ਉਪਾਦ ਸਭ ਕੁਛ ਖਤਮ ਕਰਨ ਵਾਲੇ ਹਨ। ਸੋ ਹੋਈਆਂ ਭੁੱਲਾਂ ਗਲਤੀਆਂ ਦੇਖੀ ਮੈਂ ਸਤ ਸੰਗਤ ਸਤਿਗੁਰੂ ਜੀ ਮੇਰਾ ਬਖਸ਼ਾ ਕਰਨ, ਬਾਣੀ ਸਾਡੇ ਹਿਰਦੇ ਵਸਾਉਣ। ਹੁਣ ਸਾਡੇ ਅਰਥੀ ਸਤਿਕਾਰ ਜੋ ਗੁਰਮੁਖ ਪਿਆਰੇ ਵਾਹਿਗੁਰੂ ਸਿਮਰਨ ਨਾਲ ਸਾਨੂੰ ਜੋੜਨਗੇ, ਉਪਰੰਤ ਭਾਈ ਪ੍ਰਤਪਾਲ ਸਿੰਘ ਰਸੀਲਾ ਜੀ ਦਾ ਜਥਾ 7:30 ਤੋਂ 8:30 ਤੱਕ ਇਲਾਹੀ ਬਣ ਕੇ ਕੀਰਤਨ ਕਰਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਆਪਾਂ ਸਿਮਰਨ ਕਰੀਏ। ਵਾਹੇ ਕਹਿਣਾ ਹੈ, ਆਪਣੀ ਆਵਾਜ਼ ਨੂੰ ਆਪਾਂ ਆਪ ਸੁਣਨਾ ਹੈ, ਅਤੇ ਗੁਰੂ ਕਹਿਣਾ ਹੈ, ਆਪਾਂ ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ। ਆਪਾਂ ਆਪਣੀਆਂ ਅੱਖਾਂ ਬੰਦ ਰੱਖਣੀਆਂ ਅਤੇ ਆਪਣਾ ਧਿਆਨ ਆਪਣੀ ਆਵਾਜ਼ 'ਤੇ ਰੱਖਣਾ ਆ। ਚਲੋ ਸ਼ੁਰੂ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: Μαγκέτος, έπρεπε.
1: Μέχρι.

ਟੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ।

ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਥੇ ਆਵੇ ਚਿੱਥੇ ਆਉਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ

ਬਾਣੀ ਦਾ ਭਾਵ ਸਰਬਤ ਪੜਨ ਸੁਣਨ ਵਾਲਿਆਂ ਦੇ ਹਿਰਦ ਨਰਸਾਵਣਾ। ਸਤਿਗੁਰੂ ਜੀ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਜੀ ਤਿਲ ਫੁੱਲ ਭੇਟਾ ਮਾਲ ਲੈ ਕੇ ਹਾਜ਼ਰ ਹੋਈਆਂ ਨੇ, ਰਸਦ ਵਗੈਰਾ ਹਾਜ਼ਰ ਹੋਈ ਸਤਿਗੁਰੂ ਜੀ, ਸੰਗਤਾਂ ਵੱਲੋਂ ਜੋ ਜੋ ਭੇਟਾ ਮਾਂ ਹਾਜ਼ਰ ਹੋਈਆਂ ਆਪ ਜੀ ਨੇ ਆਪਣੇ ਖਜ਼ਾਨਿਆਂ 'ਚ ਪ੍ਰਵਾਨ ਕਰਦਿਆਂ ਸਰਬਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ੋ, ਪਰਿਵਾਰ ਸੁੱਖ ਸ਼ਾਂਤੀ ਵਰਤਾਓ ਜੀ। ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਜੀ, ਸਰਬਤ ਦੇ ਸਿਰ 'ਤੇ ਮੇਰੇ ਪਰਿਆਤ ਰੱਖੋ, ਇਸੇ ਤਰ੍ਹਾਂ ਗੁਰਬਾਣੀ ਨਾਲ ਸੰਗਤ ਨਾਲ ਪ੍ਰੇਮ ਅਤੇ ਆਪ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀ ਭਰਨ ਦੀ ਦਾਤ ਬਖਸ਼ਦੇ ਰਹੋ ਸਤਿਗੁਰੂ ਜੀ। ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪ ਘਰਾਂ ਵਿੱਚ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਕਥਾ ਸਰਵਣ ਕਰਦਿਆਂ ਗੁਰੂ ਘਰ ਵਾਸਤੇ ਮਾਇਆ ਭੇਟਾ ਕਰ ਰਹੀਆਂ ਨੇ ਸਤਿਗੁਰੂ ਜੀ। ਬੀਬੀ ਇਕਬਾਲ ਕੌਰ ਸਮੂਹ ਪਰਿਵਾਰ ਵੱਲੋਂ ਸਿਹਤ ਤੰਦਰੁਸਤੀ ਵਾਸਤੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਾਂ। ਗੁਰੂ ਘਰ ਵਾਸਤੇ $551 ਮਾਇਆ ਹਾਜ਼ਰ ਹੋਈ ਹੈ ਸਤਿਗੁਰੂ ਜੀ, ਆਪ ਜੀ ਨੇ ਪ੍ਰਵਾਨ ਕਰਨੀ। ਸਰਬਤ ਨੂੰ ਆਪਣੇ ਪਰਿਵਾਰ ਨੂੰ ਆਪਣੇ ਚਰਨਾਂ ਨਾਲ

ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸੰਭਾਲੀ ਦੇਖੇਗਾ ਦੇਵਣ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਸਦਾ ਤੇ ਕਮਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹਾਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰੂ

ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਹਤਾ ਸਵਦਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰਾ ਨਾਇ ਬਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ ਜਿਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੈ ਮੇਰਾ। ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਡਾਵੇ ਧਾਏ ਸਭ ਥਾਈਂ ਹੋਣਾ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਏ ਦਸਾਂ ਪਾਤਸ਼ਾਹ ਕੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਾਂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਲੱਖ ਧੰਨਵਾਦ। ਆਪ ਜੀਆਂ ਨੇ ਆਪਣੇ ਪਵਿੱਤਰ ਦਰਸ਼ਨ ਦੇ ਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀ ਕੇ ਹਜ਼ੂਰ ਕੀਰਤਨ ਸੁਹੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅੱਗੋ ਵਾਸਤੇ ਸੁਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੁਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਨੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਏ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਜਾਂ ਜਾਗਣਾ ਬਖਸ਼ਣਾ। ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਰ ਕਰਨਾ ਆਖਰਵਾਦ ਘਾਟ ਪੜਿਆ ਬੁਲਚੁਕ ਮਾਫ ਕਰਨਾ ਸਰਬਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਦਿੱਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਾ ਸ੍ਰੀ ਮਹੱਲਾ ਪਹਿਲਾ। ਜਿਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਫੁਰਮਾਨ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਦੀ ਆਰੰਭਤਾ 661 ਅੰਕ ਤੇ ਹੁੰਦੀ ਹੈ, ਸੰਪੂਰਨਤਾ 662 ਅੰਕ ਤੇ ਹੁੰਦੀ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ, ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਨ, ਬਾਣੀ ਤੇ ਚੱਲਣ ਦੀ ਬਲ ਬੁੱਧ ਬਖਸ਼ਿਸ਼ ਕਰਨ। ਆਓ ਹੁਣ ਸਮਾਂ ਹੋਇਆ ਹੈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਸ ਬਿਸੰਭਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹ ਸੇ ਧਨਵੰਤੇ, ਪ੍ਰਭ ਕੋ ਸਿਮਰਹ ਸੇ ਪਤਵੰਤੇ। ਪ੍ਰਭ ਕੋ ਸਿਮਰਹ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹ ਸੇ ਸੁਖਵਾਸੀ, ਪ੍ਰਭ ਕੋ ਸਿਮਰਹ ਸਦਾ ਅਭਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰਹ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰਹ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ, ਸ਼ਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਧਾਰੀ। ਅਨਿਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ।
सगल सृष्ट को राजा दुखिया हर का नाम जपत होए सुखिया लाख करोरी बंध न पर हर का नाम जपत निस्तर अनक माया रंग तिख न बुझावै हर का नाम जपत आघावै जेह मार्ग एहो जात इकेला तह हर नाम संग होत सुहेला ऐसा नाम मन सदा त्याई नानक गुरमुख परम गत पाई छूटत नहीं कोट लख बाही नाम जपत तह पार पराही अनक बिघन जह आए संघार हर का नाम तत्काल उधार अनक जून जन्म मर जाम नाम जपत पावे विश्राम हो मैला मल कब हो न धोवै हर का नाम कोट पाप खोवै ऐसा नाम जपो मन रंग नानक पाई साध कै संग जिह मार्ग के गने जाहे न कोसा हर का नाम ऊहा संग तोसा जी पैंड मह अंध गुबारा हर का नाम संग उजियारा जहां पंथ तेरा को ना सियानू हर का नाम तह नाल पछानू जह महाभयान तपत बहु काम तह हर के नाम की तुम ऊपर छाम जहां त्रिखा मन तुझ आकर्ष तह नानक हर हर अमृत बरख भगत जना की बर्तन नाम संत जना कै मन विश्राम हर का नाम दास की ओट हर का नाम उधरे जन कोट हर जस करत संत दिन रात हर हर औखद साधक मात हर जन कै हर नाम निदान पार ब्रह्म जन की नो दान मन तन रंग रते रंग एक नानक जन कै बिरत विवेक हर का नाम जन को मुक्त जुगत हर कै नाम जन को तृप्त भुगत हर का नाम जन का रूप रंग हर नाम जपत कब पर न भंग हर का नाम जन की वडियाई हर कै नाम जन शोभा पाई हर का नाम जन को भोग जोग हर नाम जपत कछ नाहि वियोग जन राता हर नाम की सेवा नानक पूजै हर हर देवा हर हर जन कै माल खजीना हर तन जन को आप प्रभ दीना हर हर जन कै ओट सताणी हर प्रताप जन अवर ना जानी ओत पोत जन हर रस राते सुन समाध नाम रस माते आठ पहर जन हर हर जपै हर का भगत प्रगट नहीं छपै हर की भगत मुक्त बहु करे नानक जन संग केते तरे पार जात एह हर को नाम काम तेन हर हर गुणगाम सब ते उत्तम हर की कथा नाम सुनत दर्द दुख लथा नाम की महिमा संत रिदवसै संत प्रताप दुर्त सब नसै संत का संग वड भागी पाई है संत की सेवा नाम त्याई है नाम तुल कछ अवर न होए नानक गुरमुख नाम पावै जन कोए सलोक बहु शास्त्र बहु सिमृति देखे सर्ब टंडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमरत वख्यान जोग अभ्यास कर्म त्रम क्रिया सगल त्याग बन मध्य फिरया अनेक प्रकार किए बहु जतना पुन दान हो में बहु रतना शरीर कटाए हो मैं कर राती वर्त नेम करे बहु पाती नहीं तुल राम नाम विचार नानक गुरमुख नाम जपिए एक बार नौ खंड पृथ्वी फिरा चिर जीवै महा उदास तपी सरथी वै अग्न माही होमत प्राण कनिक असु है वर भूम दान न्योली कर्म करे बहु आसन जैन मार्ग संजम अत साधन निमख निमख कर शरीर कटावै तो पी होम मैल ना जावै हर के नाम समसर कछ नाहे नानक गुरमुख नाम जपत गत पाहे मन कामना तीरथ देह छुट्टै गर्भ गुमान ना मन ते हुट्टै सोच करै दिनस अर रात मन की मैल ना तन ते जात इस देही को बहु साधना करै मन ते कबहू ना बिख्या टरै जल तोवै बहु देह अनीत शुद्ध कहा होए काची पीत मन हर के नाम की महिमा ऊच
ਨਾਨਕ ਨਾਮ ਉਧਰੇ ਪਤਿਤ ਬਹੁਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹਿ ਨਹੀਂ ਸਿਝੈ ਛੂਟਸ ਨਾਹੀ ਊਬ ਪਿਆਲ ਮੋਹੇ ਵਿਆਪ ਹੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਉਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਨਸ ਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਧ ਬਿਰਦ ਭਇਆ ਉਪਰ ਸਾਖ ਸੈਨ ਮੁਖ ਅਪਿਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤੋ ਨਾਨਕ ਸੀਝੈ ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ ਸੁਤ ਪ੍ਰਾਤ ਮੀਤ ਬਨਿਤਾ ਸੰਗ ਹਸਹਿ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਂਵ ਕਰਨ ਨੇਤਰ ਰਸਨਾ ਤਿਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੈ ਦਰਗਹਿ ਮਾਨ ਤਿਸਹਿ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਪ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਿਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ ਜਾਂਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ
सुन अंधा कैसे मार्ग पावै, कर गह लेहो ओढ़ निभावै। कहां बुझारत बूझै डोरा, निस कहियै तो समझै पोरा। कहां बिसन पद गावै गुंग, जतन करै तो पी सुर भंग। कह पिंगुल पर्वत पर पवन, नहीं होत उहां उस गवन। करतार करुणा मैं दीन बेनती करै, नानक तुमरी कृपा तरै। संग सहाई सो आवै ना चीत, जो बैराई ता स्यों प्रीत। बलुआ के ग्रह पीतर बसै, आनंद केल माया रंग रसै। दृढ़ कर मन मन प्रतीत, काल ना आवै मूढ़े चीत। बैर विरोध काम क्रोध मोह, झूठ विकार महा लोभ त्रोह। यहु जुगत बिहाने कई जन्म, नानक राख ले हो आपन कर कर्म। तू ठाकुर तुम पहरदास, जियो पिंड सब तेरी रास। तुम मात पिता हम बारिक तेरे, तुमरी कृपा में है सुख कनेरे। कोई ना जाने तुमरा अंत, ऊंचे ते ऊंचा भगवंत। सगल समग्री तुमरे सूत्र तारी, तुम ते होए सो आज्ञाकारी। तुमरी गत मित तुम ही जानी।

दास को आप कृपा करें, तिस दास को सब सो जी परे। सगल संग आत्मोदास ऐसी जुगत नानक राम दास। प्रभ की आज्ञा आत्म हितावे, जीवन मुक्त सोग कहावे। तैसा हरक तैसा उस सोग, सदा आनंद तह नहीं वियोग। तैसा सुवर्ण तैसी उस माटी, तैसा अमृत तैसी बिख खाटी। तैसा मान तैसा अभिमान, तैसा रंग तैसा राजान। जो वरताए साई जुगत नानक, ओह पुरख कही है जीवन मुक्त। पार ब्रह्म के सगले ठाओ, जित जित कर राखे तैसा तिन नाओ। आपे करन करावन जोग, प्रपावे सोई फुन होग। पसरे आप होए अनत तरंग, लखे न जाहे पार ब्रह्म के रंग। जैसी मत दे तैसा प्रगास, पार ब्रह्म करता अविनाश। सदा सदा सदा दयाल, सिमर सिमर नानक कहे निहाल। श्लोक उस्तत कर है अनेक जन, अंत न पारावार। नानक रचना प्रभ रची, बहुविद अनेक प्रकार। अष्टपदी कई कोट होए पुजारी, कई कोट आचार बिहारी। कई कोट पे तीर्थवासी, कई कोट बन ब्रह्म है उदासी। कई कोट वेद के स्रोते, कई कोट तपी सुर होते। कई कोट आत्म ध्यान तार हैं, कई कोट कब का विचार हैं। कई कोट नवतन नाम त्याव हैं, नानक करते का अंत न पाव हैं। कई कोट पे अभिमानी, कई कोट अंध अज्ञानी। कई कोट कृपण कठोर, कई कोट अपिग आत्म निकोर। कई कोट पर दर्प कोहिर हैं, कई कोट पर दुख न कर हैं। कई कोट माया श्रम माही, कई कोट परदेश प्रमाहे। जित जित लाभ हो, तित तित लगना। नानक करते की जाना करता रचना। कई कोट सिद्ध जति जोगी, कई कोट राजे रस भोगी। कई कोट पंखी सर्प उपाय, कई कोट पाथर बिरख निप जाए। कई कोट पवन पानी बैसंतर, कई कोट देश भू मंडल। कई कोट शशि अर सूर नक्षत्र, कई कोट देव दानव इंद्र सिर छत्र। सगल समग्री अपने सूत तारा, नानक जिस जिस पावे तिस तिस निस्तार। कई कोट राजस्थान सातक, कई कोट वेद पुराण सिमरत अर्थशास्त्र। कई कोट किए रतन समुंद, कई कोट नाना प्रकार जंत। कई कोट किए चिरजीवे, कई कोट गिरिमेर सुवर्ण थीवे। कई कोट जख्य किन्नर पिसाच, कई कोट भूत प्रेत सूकर मृगाच। सब ते नेरा सब हूते दूर, नानक आप अलिप्त रहया पहर पूर। कई कोट पाताल के वासी, कई कोट नरक स्वर्ग निवासी। कई कोट जन्म है जीव अहमर हैं, कई कोट बह जो नी फिर हैं। कई कोट बैठत ही खाहे, कई कोट काल थक पाहे। कई कोट किए तनवंत, कई कोट माया मह चिंत। जय जय पाणा तह तह राखे, नानक सब किछ प्रभ कह हाथे। कई कोट पये बैरागी, राम नाम संग तिन लिव लागी। कई कोट प्रभ को खोजनते, आत्म मह पार ब्रह्म लहंते। कई कोट दर्शन प्रभ प्यास, तिन को मिलियो प्रभ अविनाश। कई कोट मांगह सत्संग, पार ब्रह्म तिन लागा रंग। जिनको होए आप सो प्रसन्न, नानक ते जन सदा धन धन। कई कोट खानी अरखंड, कई कोट आकाश ब्रह्मांड। कई कोट होए अवतार, कई जुगत कीनो विस्तार। कई बार पसरे उपासार, सदा सदा एक एक अंकार। कई कोट कीने बहुपात, प्रभते होए प्रभ माहे समाता। का अंत न जाने कोए, आपे आप नानक प्रभ सोए। कई कोट पार ब्रह्म के दास, तिन होवत आत्म परगास। कई कोट तत् के बेते, सदा निहार हैं एको नेत्रे। कई कोट नाम रस पीम हैं, अमर पय सद सद ही जीव हैं। कई कोट नाम गुण गाव हैं, आत्म रस सुख सहज समाव हैं। अपने जन को सास सास मारे, नानक ओए परमेश्वर के प्यारे। श्लोक करण कारण प्रभ एक है, दूसर नाही कोय। नानक तिस बलहारण, जल थल महियल सोए। अष्टपदी करण करावन करने जोग, जो तिस पावे सोई होग। खिन मह थाप उथापन हारा, अंत नहीं किछ पारा वारा। हुक्मे तार अतर रहावे, हुक्मे उपजय हुक्म समावे। हुक्मे ऊंच नीच व्यवहार, हुक्मे अनेक रंग प्रकार। कर कर देखे अपनी वड़ियाई, नानक सब मह रहया समाई।
ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੁਹਾਂ ਸਰਿਆਂ ਕਾ ਆਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਾਨੁਖ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸਕੇ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮਹਿ ਰਚੈ, ਜੇ ਜਾਣਤ ਆਪਨ ਆਪ ਬਚੈ, ਪਰਮੇ ਭੂਲਾ ਦਹਿ ਦਿਸਤਾਵੈ, ਨਿਮਕ ਮਾਹੇ ਚਾਰ ਕੁੰਟ ਫਿਰੇ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮਹਿਨੀ ਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸ਼ੀਸ, ਤਾਂ ਕਾ ਲੇਖਾ ਨਾ ਗਨੈ ਜਗਦੀਸ਼, ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜਿਉ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮਹਿ ਬਸੈ, ਕਬਹੂ ਸੋਗ ਹਰਖ ਰੰਗ ਹੱਸੈ, ਕਬਹੂ ਨਿੰਦ ਚਿੰਦ ਵਿਓਹਾਰ, ਕਬਹੂ ਊਭ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤ ਰਵਾਲ, ਕਬਹੂ ਹੋਏ ਬਹਿ ਬਡ ਰਾਜਾ, ਕਬਹੋ ਭੇਖਾਰੀ ਨੀਚ ਕਾ ਸਾਜਾ, ਕਬਹੂ ਅਪਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹਿ, ਗੁਰਪ੍ਰਸਾਦ ਨਾਨਕ ਸਚ ਕਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸੇ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਿਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ ਅਸ਼ਟਪਦੀ, ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਨਾ ਮੈਂ ਜੋ ਬਨਵੰਤ, ਸੋ ਹੋਵਤ ਵਿਸਟਾ ਕਾ ਜੰਤ, ਆਪਸ ਕਹੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾ ਸੰਗ ਨ ਜਾਵੈ, ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ, ਪਲ ਪੀਤਰ ਤਾਂ ਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਨ ਮਹਿ ਹੋਏ ਜਾਏ ਪਸਮੰਤ, ਕਿਸੈ ਨਾ ਬਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾਂ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੈ ਹੋ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸਹਿ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਂ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਨੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਨੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖੱਟੇ ਲੱਖ ਕੋਟ ਧਾਵੈ, ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ, ਅਨਿਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ, ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੀ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਟ ਭਾਗੀ ਕਿਸੈ ਪ੍ਰਾਪਤ ਹੋਏ,
ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੁਝੈ ਦੇਖੈ ਕਰੈ ਵਿਵੇਕ ਆਪ ਹੈ ਏਕ ਆਪ ਹੈ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਵਿਸਤਾਰ ਸਭ ਕਛ ਉਸਕਾ ਉਹ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਛੁ ਹੋਏ ਥਾਂ ਤਨੰਤਰ ਏਕੈ ਸੋਏ ਆਪਣੇ ਚਲਿਤ ਆਪ ਕਰਨੈ ਹਾਰ ਪੁੱਤਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸਚ ਸਚ ਸਚ ਸਭ ਕੀਨਾ ਕੋਟ ਮਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ਼ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ।

ਸਵਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ ਹਰ ਤਨ ਖਾਟ ਚੱਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਸਿਰਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ

0: ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅਗਰ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ
1: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਸਮਾਈ ਗੁਰੀ ਸ਼੍ਰੀ ਗੁਰੂ ਗੋਰਖਪੁਰ ਮਾਂ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰ ਤੌਲੇ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪਵਨ ਸਪੈ ਕਾਲ ਨਾਨਕ ਭਗਤਾਂ ਸਤਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਯੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਤਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਪਣ ਪਣ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਤਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੀ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੇ ਰਾਹ ਸੁਣੈ ਹਾਥ ਹੋ ਗਏ ਸੁਗਾਹ ਨਾਨਕ ਭਗਤਾਂ ਸਤਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨੰ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਾਉਣ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਾਤਸ਼ਾਹ ਪ੍ਰਗਟ ਜਾਏ ਮੰਨਾ ਮਗਨਾ ਚੱਲੈ ਪੰਥ ਮੰਨਾ ਧਰਮ ਸੇ ਥੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਮੁਕਤ ਵਾਰ ਮੰਨਾ ਪਰਵਾਰ ਹੈ ਸਾਧਾਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦੁਰਗਹਿਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਾ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੰਵਾਰ ਤਾਉਲ ਧਰਮ ਦਇਆ ਕਾ ਪੂਤ ਸੰਤੋਖ ਥਾਪੁਰ ਕਹਿ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਪਾਰ ਧਰਤੀ ਹੋਰ ਪਰਾ ਹੋਰ ਹੋਰ ਤਿਸ ਤੇ ਪਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਇਹ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓਏ ਕੋ ਕਵਾਓ ਤਿਸ ਤੇ ਹੋਏ ਲਖ ਦਰੀਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂੰਹ ਭਕਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕੁਮਾਏ असंग पापी पाप कर जाए। असां कूड़ियार कूड़े फिराहे, असंख मलेश मल पक खाहे, असंख निंदक सिर करह पार, नानक नीच कह विचार। वारिया न जावा एक वार, जो तुद पावै साई पलीकार, तू सदा सलाम निरंकार। असंख नाव असंख थाव, अगम अगम असंख लो, असंख कह सिर पार होए, अखरी नाम अखरी सालाह, अखरी ज्ञान गीत गुण गाहा। अखरी लिखन बोलन बाण, अखरा सिर संजोग बखाण, जिन्हे लिखे ते सिर नाहे, जे फुरमाए ते ते पाए, जेता कीता ते ता नाओ, गिण नावै नाही को थाओ। कुदरत कौन कहा विचार, वारिया न जामा एक वार, जो तुद पावै साई परिकार, तू सदा सलाम निरंकार। हरिया हथ पैर तन देहे, पानी तो तय उतरसके, मूत पलीती कपड़ होए, दे साबून लइया उतोए। परिया मत पापा कै संग, हो तो पहनावै कै रंग, पुन्नी पापी आखण नाहे, कर कर करना लिख लै जाहो। आपे बीज आपे ही खाहो, नानक हुक्मे आहो जाहो। तीरथ तप दया दत्त दान, जे को पावै तिलका मान, सुनया मनया मन कीता पाहो, अंतरगत तीर्थ मल नाहो। सब गुण तेरे मैं ना ही कोए, बिन गुण कीते भगत ना होए। स्वस्थ आत बाणी ब्रह्माओ, सत सुहाण सुदामन चाहो। कौन सवेला वक्त कौन, कौन थित कौन वार, कौन सिवृत्ति माह कौन जित हो आकार। वेल ना पाईया पंडती, जे हुवे लेख पुराण, वक्त ना पायो कादियां, जे लिखण लेख कुरान। थित वार ना जोगी जाना, रुत माह ना कोई, जां करता सृष्टि को साजे, आपे जाने सोई। किव करे आका किव सलाही, क्यों वरनी किव जाना, नानक आखण सब को आखा, एक दो एक सियाणा। वड्डा साहे वड्डी नाई, कीता जा का होवै, नानक जे को आपो जाना, अगा गया ना सो है। पाताला पाताल लख, आगा साह आगास, ओड़क ओड़क पाल थके, वेद कहन एक बात। सह सठारे कहन कतेबा, असूल एक तात, लेखा होए ता लिखिया, लिखै होए विनाश। नानक वडाया किया, आपे जाने आप, सालाही सालाहे, हेती सुरत न पाइया। नदियां तै वाहा पवै, समुद न जानिया, समुद सा सुल्तान, फिर हासे ती माल तान। कीड़ी तुल न होवनी, जे तिस मनो न बिसरै। अंत न सिफती कहना अंत, अंत न करना देण न अंत, अंत न वेखण सुन न अंत, अंत न जापै क्या मन मंत, अंत न जापै कीता आकार, अंत न जापै पारावार। अंत कारण कीते बिललाह, ताके अंत न पाए जाय। एहो अंत न जाने कोए, बहुता कहिए बहुता होए। बड़ा साए ऊंचा थाओ, ऊंचे ऊपर ऊंचा नाओ। ए बड़े ऊंचा होवै कोए, इस ऊंचे को जाना सोए। ये बड़े आप जाना आप आप, नानक नदरी करमी दात। बहुता कर्म लिखिया न जाए, वड्डा दाता तिल ना तुमाए। केते मंगै जोद पार, केतिया गणत नहीं विचार। केते खप टुट है वेकार, केते लै लै मुकर पाहे, केते मूर्ख खाही खाहे, केतिया दूख भूख सदमार। ए पेदा तेरी दातार, बंद खलासी पाणा होए, और आख ना सकै कोए। जे को खाए को आखण पाए, हो जाने जीतिया मुखाए। आपे जाना आपे दे, आखें से पे के ही के, जिसनु बख्शे शिव साला। नानक पातशाह ही पातशाह हो, अमुल गुण अमुल वापार, अमुल वापारी अमुल पंडार। अमुल आवै अमुल ला जाहे, अमुल पाए अमुल आसमाहे। अमुल धर्म अमुल दीबाण, अमुल तुल अमुल प्रवाण, अमुल बख्शीस अमुल निशान, अमुल कर्म अमुल प्रमाण। अमुलो अमुल आख्या न जाए, آخ آخ رہ لو لائے آخیں ویت پاٹ پران آخیں پڑھے کرے وکھیان آخیں برما آخیں اند آخیں گوپیتا گوبند آخیں ایسری آخیں سدھ آخیں کیتے کیتے بدھ آخیں دانو آخیں دیو آخیں سر نر منجن سیو کیتے آخے آخن پاہے کیتے کہے کہے وہ ٹھڑ جائے ایتے کیتے ہور کرے تائیں آخ نہ سکے کہ جیوڑ پاوے تیوڑ ہوئے نانک جانا سچا سوئے جے کو آخے بول وگاڑ تا لکھ گیا سر گاوار آ گاوار سو در کہا سو کر کہا جتوے سرب سنبھالے واجے ناد انیک سنکھا کیتے باو نہارے کیتے راگ پری سو کئین کیتے گاو نہارے گاوے تو نو پون پانی بیسنتر گاوے راجا ترم دوارے گاوے چیت گپت لکھ جان ہے لکھ لے ترم ویچارے گاوے ایسر برما دیوی سون سدا سوارے گاوے اند اندا سن بیٹھے دیوتے اندر نالے گاوے ست سمادھی اندر گاون ساد ویچارے گاون جتی ستی سنتوکی گاوے ویر کرارے گاون پنڈت پڑھ رکھی سر جگ جگ ویدا نالے گاوے موہنیاں من موہن سرگا مچ پیالے گاون رتن اپائے تیرے اڑسٹ تیرتھ نالے گاوے جوت مہابل سورا گاوے کھانی چارے گاوے کھانڈ منڈل ور پنڈا کر کر رکھے تارے سی تدنو گاوہ جوت پاون رتے تیرے بھگت رسالے ہور کیتے گاون سے میں چتنا آون نان کیا ویچارے سوئی سوئی سدا سچ صاحب ساچا ساچی نائی ہے پیو سی جائے نہ جاسی رچنا جن رچائی رنگی رنگی پاتی کر کر جن سی مایا جن پائی کر کر ویکھے کیتا ہے اپنا جیو تس دی بڑیائی جو تس پاوے سوئی کر سی حکم نہ کرنا جائی سو پات شاہ ہو شاہ پات صاحب نانک رہن رجائی مندا سنتوک سرم پت چولی دھیان کی کریں ببھوت کنتھا کال کواری کایا جگ ڈنڈا پرتیت آئی پنتھی سگل جماتی من جیت جگ جیت آدیس سایا دیس آد انیل اناد اناہت جگ جگ ویک ویس پگد گیان دیا پنڈارن کٹ کٹ واجے ناد آپ ناتھ ناتھی سب جا کی رت سے دورا ساد سنجوگ جوگ دے کار چلاوہیں لکھے آوہ پاگ آدیس دسایا دیس آد انیل اناد اناہت جگ جگ ایک ویس ایکا مائی جگت ویائی تن چیلے پروان ایک سنساری ایک پنڈاری کلائے دیوان جی تس پاوے تمہیں چلاوے جی ہوئے فرمان او بکھے اونا نظر ناوے بہت آئے اڈان آدیس تسایا آدیس آد انیل اناد اناہت جگ جگ ایک ویس آسن لوئے لوئے پنڈار جو کچھ پائے سویکا وار کر کر ویکھے سجنہار نانک سچے کی ساچی کار آدیس تسایا آدیس آد انیل اناد اناہت جگ جگ ایک ویس ایک دو جی پاؤں لاکھ ہیں لاکھ ہیں لکھ ویس لکھ لکھ گیڑا یا کیا ایک نام جگدیس ایت رائے پت پوڑیاں چڑھیا ہو ایکیس سن گلاں آکاس کی کیٹاں آئی ریس نانک نظری پائی کوڑی کوڑے ٹھیس آکھن جور چپے نہ جور جور نہ منگن دین نہ جور جور نہ جیون مرنا جور جور نہ راجمال منشور جور نہ سوتی گیان وچار جور نہ جگتی چھٹا سنسار جس آ جور کر ویکھے سوئے نانک اتم نیت نہ کوئی راتی رتی تیتی وار پون پانی اگنی پاتال تس وی دھرتی تھا پکھی ترمسال تس وی جی جگت کے رنگ تن کے نام انیک انت کرمی کرمی ہوئے ویچار سچا آپ سچا دربار تیتھے سوہن پنچ پربان نظری کرم پوے نشان کچ پکائی اوتھے پائے نانک گیا جا پہ جائے ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪੌਣ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮ ਕਾਲ ਘੜੀਆਂ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੇਤੇ ਦੇਵ ਦਾਨੋ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡਮੈ ਗਿਆਨ ਪ੍ਰਚੰਡ ਤਥੈ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਕਾਲ ਘੜੀਐ ਬਹੁਤ ਅਨੂਪ ਥਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂ ਬਲਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੈ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕਹਿ ਲੋ ਕਰੈ ਅਨੰਤ ਸਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂ ਤਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ ਵੇਖੈ ਬਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਦ ਪਹਾਰਾ ਧੀਰਜ ਸੁਨਿਆਰ ਅਹਰਣ ਮੇਤ ਅਹਰਣ ਮਤ ਵੇਦ ਹਥਿਆਰ ਪਾਉ ਖਲਾ ਗਨ ਤਪਤਾਓ ਭਾਂਡਾ ਪਾਉ ਅੰਮ੍ਰਿਤ ਤਤਕਾਲ ਘੜੀਐ ਸ਼ਬਦ ਸੱਚੀ ਟਕਸਾਲ ਜਿੰਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਸ਼ਭਾ ਸ਼ੰਦ ਤਾ ਪ੍ਰਸਾਦ ਚਗਰ ਚਿਹਨ ਅਰ ਬਰੰਜਾ ਤਰਪਾਤ ਨਹਿੰਜੈ ਰੂਪ ਰੰਗ ਅਰੇਕ ਭੇਕੂ ਕਹਿ ਨਾ ਸਕਤ ਕਹਿ ਅਚਲ ਮੂਰਤ ਅਨ ਪਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿੰਜੈ ਤਿਰ ਪੌਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਤ ਤਬ ਸਰਬਨਾਮ ਕਥਾ ਕਵਨ ਕਰਮ ਨਾਮ ਵਰਨ ਸਮਤ ਭੁਜੰਗ ਪ੍ਰਿਆਤ ਚੰਦ ਨਮਸਤੁੰ ਅਕਾਲੇ ਨਮਸਤੁੰ ਕਿਰਪਾਲੇ ਨਮਸਤੁੰ ਅਰੂਪੇ ਨਮਸਤੁੰ ਅਨੂਪੇ ਨਮਸਤੁੰ ਅਪੇਖੇ ਨਮਸਤੁੰ ਅਲੇਖੇ ਨਮਸਤੁੰ ਅਕਾਏ ਨਮਸਤੁੰ ਅਜਾਏ ਨਮਸਤੁੰ ਅਗੰਜੇ ਨਮਸਤੁੰ ਅਪੰਜੇ ਨਮਸਤੁੰ ਅਨਾਮੇ ਨਮਸਤੁੰ ਅਠਾਮੇ ਨਮਸਤੁੰ ਅਕਰਮੰ ਨਮਸਤੁੰ ਅਧਰਮੰ ਨਮਸਤੁੰ ਅਨਾਮੰ ਨਮਸਤੁੰ ਅਧਾਮੰ ਨਮਸਤੁੰ ਅਜੀਤੇ ਨਮਸਤੁੰ ਅਭੀਤੇ ਨਮਸਤੁੰ ਅਬਾਹੇ ਨਮਸਤੁੰ ਅਢਾਹੇ ਨਮਸਤੁੰ ਅਨੀਲੇ ਨਮਸਤੁੰ ਅਨਾਦੇ ਨਮਸਤੁੰ ਅਛੇਦੇ ਨਮਸਤੁੰ ਅਗਾਦੇ ਨਮਸਤੁੰ ਅਗੰਜੇ ਨਮਸਤੁੰ ਅਪੰਜੇ ਨਮਸਤੁੰ ਉਦਾਰੇ ਨਮਸਤੁੰ ਅਪਾਰੇ ਨਮਸਤੁੰ ਸਵੇਕੇ ਨਮਸਤੁੰ ਅਨੇਕੇ ਨਮਸਤੁੰ ਅਭੂਤੇ ਨਮਸਤੁੰ ਅਜੂਪੇ ਨਮਸਤੁੰ ਨਿਰਕਰਮੇ ਨਮਸਤੁੰ ਨਿਰਪਰਮੇ ਨਮਸਤੁੰ ਨਿਰਦੇਸੇ ਨਮਸਤੁੰ ਨਿਰਪੇਸੇ ਨਮਸਤੁੰ ਨਿਰਨਾਮੇ ਨਮਸਤੁੰ ਨਿਰਕਾਮੇ ਨਮਸਤੁੰ ਨੂਰ ਨਿਰਧਾਤੇ ਨਮਸਤੁੰ ਨਿਰਘਾਤੇ ਨਮਸਤੁੰ ਨਿਰਧੂਤੇ ਨਮਸਤੁੰ ਅਭੂਤੇ ਨਮਸਤੁੰ ਅਲੋਕੇ ਨਮਸਤੁੰ ਅਸ਼ੋਕੇ ਨਮਸਤੁੰ ਨਿਰਤਾਪੇ ਨਮਸਤੁੰ ਅਥਾਪੇ ਨਮਸਤੁੰ ਤਿਰਮਾਨੇ ਨਮਸਤੁੰ ਨਿਧਾਨੇ ਨਮਸਤੁੰ ਅਗਾਹੇ ਨਮਸਤੁੰ ਅਬਾਹੇ ਨਮਸਤੁੰ ਤਿਰਵਰਗੇ ਨਮਸਤੁੰ ਅਸਰਗੇ ਨਮਸਤੁੰ ਪ੍ਰਭੋਗੇ ਨਮਸਤੁੰ ਸੁਜੋਗੇ ਨਮਸਤੁੰ ਅਰੰਗੇ ਨਮਸਤੁੰ ਅਭੰਗੇ ਨਮਸਤੁੰ ਅਗਮੇ ਨਮਸਤਸਤਰਮੇ ਨਮਸਤੁੰ ਜਲਾਸ਼੍ਰੇ ਨਮਸਤੁੰ ਨਿਰਾਸ਼੍ਰੇ ਨਮਸਤੁੰ ਅਜਾਤੇ ਨਮਸਤੁੰ ਅਪਾਤੇ ਨਮਸਤੁੰ ਅਮਜਬੇ ਨਮਸਤਸਤੇ ਅਜਬੇ ਆਦੇਸੰ ਆਦੇਸੇ ਨਮਸਤੁੰ ਅਭੇਸੇ ਨਮਸਤੁੰ ਨਿਰਧਾਮੇ ਨਮਸਤੁੰ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਕੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ नमस्तस देव नमस्तं अभेव नमस्तं अजन्मे नमस्तं सुवनमे नमो सर्वगौने नमो सर्वपौने नमो सर्वरंगे नमो सर्वपंगे नमो काल काले नमस्तस दयाले नमस्तं अवर्णे नमस्तं अमरणे नमस्तं जरारं नमस्तं कर्तारं नमो सर्वतन्दे नमोस्तवन्दे नमस्तं नरसाके नमस्तं नरभाके नमस्तं रहीमे नमस्तं करीमे नमस्तं अनन्ते नमस्तं महन्ते नमस्तस्तुरागे नमस्तं सुहागे नमो सर्वसुखं नमो सर्वभोगं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद तब प्रसाद अरूप है अनूप है अजू है अभू है अलेख है अपेख है अनाम है अकाम है अधे है अभे है अजीत है अभीत है त्रिमहान है निधान है त्रिवर्ग है असर्ग है अनिल है अनाद है अजय है अजाद है अजन्म है अवर्ण है अभूत है अभर्ण है अगंज है अपंज है अजूज है अजंज है अमीक है रफीक है अदंध है अबंध है निर्बूज है असूज है अकाल है अजाल है अला है अजा है अनंत है महंत है अलीक है निर्शरीक है निर्लंब है असंभ है अगम है अजम है अभूत है अछूत है अलोक है अशोक है अकर्म है अपर्म है अभीत अजीत है अभीत है अभा है अडा है अमान है निधान है अनेक है फिर एक है कुजंग प्रयात छंद नमो सर्वमान्य समस्ति निधान है नमो देव देवे अपेकी अपेवे नमो काल काले नमो सर्व पाले नमो सर्व गौणे नमो सर्व पौणे अनंगी अनाते निरसंगी परमाते नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत्य नृत्य नमो नाद नादे नमो पान पाने नमो बाद बादे अनंगी अनामे समस्ती स्वरूपे प्रपंगी परमाते समस्ती विभूते कलंकं बनाने कलंकी स्वरूपे नमो राज राजे स्वरम परम रूपे नमो जोग जोगे स्वरम परम सिद्धे नमो राज राजे स्वरम परम बिरदे नमो शस्त्र पाणे नमो वस्त्र पाणे नमो परम ज्ञाता नमो लोक माता अपेकी अपरमी अपोगी अपोक्ते नमो जोग जोगेश्वरम परम युक्ते नमो नित नारायण क्रूर कर्मे नमो प्रेत अप्रेत देवेशु तर्मे नमो रोग हर्ता नमो राग रूपे नमो शाह शाह नमो पूपे नमो दान दाने नमो मान माने नमो रोग रोगे नमो संशनान नमो मंत्र मंत्र नमो जंत्र जंत्रं नमो इष्टिष्टे नमो तंत्र तंत्रं सदा सचिदानंद सर्वं करुणासी अनूपे अरूपे समस्तलंबासी सदा सिद्धदा बुद्धदा बृहद कर्ता अधो ऊर्ध अर्धं अगं ओघर्ता परम परम परमेश्वरं पुरुष पालं सदा सर्वदा सिद्धदाता दयालं अचेदी अपेदी अनामं अकामं समस्तो पराजी समस्तास्तामं तेरा जो चाचरी छंद जले हैं तले हैं अभीत हैं अभे हैं प्रभु हैं अजू हैं अदेश हैं अपेश हैं उजंग प्रयात छंद अगादे अबादे अनंदी स्वरूपे नमो सर्व माने समस्ते निधाने नमस्तं निर्नाते नमस्तं परमाते नमस्तं अगंजे नमस्तं अपंजे नमस्तं अकाले नमस्तं अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोक रोके नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परम तानंग नमो सर्व मंत्रंग नमो सर्व जंत्रंग नमो सर्व दृश्यंग नमो सर्व कृत्संग नमो सर्व रंगे त्रिपंगे अनंगे नमो जीव जीवंग नमो बीज बीजे अखिजे अपिजे समस्तं प्रसिजे कृपालं स्वरूपे कुकर्म प्रणासी सदा सर्वदा हृत सिद्धं निवासी चरपट छंत प्रसाद अमृत कर्मे अमृत तर्मे अखाल जोगे अचल भोगे अचल राजे अटल साजे अखाल तर्मंग अलाख कर्म सर्वंग दाता सर्वंग दाता सर्वंग ज्ञाता सर्वं पाने सर्वं माने सर्वं प्राणं सर्वं त्राणं सर्वं भुक्ता सर्वं युक्ता ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰਵਾਲ ਸ਼ੰਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤਰਮਾਨ ਦੇਵ ਭੇਵੇ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਯਤਰ ਤਤਰ ਬਿਰਾਜੇ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਰਾਗ ਯਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖ ਧਾਮ ਹੁ ਨ ਜਾਏ ਸਰਮਾਨ ਸਰਬਤਰ ਮਾਨ ਸਦਾ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲ ਅਨੰਤ ਕੋ ਪਰੇਕ ਦੇਵ ਤੇਵ ਨਾ ਜਾਣੇ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣੇ ਕੇ ਜੀਵ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ ਚਕਰ ਬਕਰ ਫੁਰੈ ਚਤਰ ਚਕ ਮਾਨੇ ਪੁਰਤੀਨ ਲੋਕ ਚੌਦਾਂ ਕੇ ਵਿਖੈ ਜਗ ਜਾ ਪਈ ਜੇ ਜਾਪ ਆਦੇਵ ਅਨਾਦ ਮੂਰਤ ਥਾਪਿਓ ਸਵੇ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਸਿਓ ਚਿਓ ਸਵੰਭੋ ਗੜਨ ਪੰਜਨ ਹਾਰ ਕਾਲ ਇਨ ਕਲਾ ਸੰਯੁਗਤ ਕਾਲ ਪੁਰਖ ਅਦੇਸ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗਣ ਰੰਗ ਜਾ ਕਹਿ ਨਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਤੇ ਪੁਰਖ ਅਵਧੂਤ ਗਰਭ ਗੰਜਨ ਸਰਬ ਪੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਗੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਲਪੇਖ ਸਰਬ ਸ਼ਾਸਤਰ ਨ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਹੋਰ ਸਿਮਰਤ ਪੁਰਾਣ ਸ਼ਾਸਤਰ ਨਾ ਆਵੇ ਬਹੁ ਚਿਤ ਮਦ ਪਾਰ ਸ਼ੰਤਵ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਯਾਸਮ ਅਪੰਗ ਉਪਮਾ ਅਨੰਗ ਅਨਪਾਉ ਪ੍ਰਕਾਸ਼ ਨਿਸਨ ਅਨਾਸ ਆਜਾਨ ਬਾਹੋ ਸ਼ਾਹਾਨ ਸ਼ਾਹੋ ਰਾਜਾਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਪਾ ਅਪੰਗ ਗਪਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦਤ ਪ੍ਰਚੰਡ ਮਿਤਗਤ ਅਖੰਡ ਆਲਸੈ ਕਰਮ ਆਦਸੈ ਕਰਮ ਸਰਬਾ ਪ੍ਰਣ ਅਢੈ ਅੰਡ ਅੰਡ ਬਾਢ ਹੈ ਜਾਤੇ ਸੰਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰ ਹੈ ਪਵਿੱਤਰੈ ਪ੍ਰਥਿਸੇ ਅਦਿਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ੰਤਵ ਪ੍ਰਸਾਦ ਕਰਤੇ ਹੇ ਆਚੇ ਜੁਦੇਸੈ ਕਿਆ ਪਿਜ ਪੀਸੇ ਕਿਆ ਗੰਜ ਕਰਮ ਕਿਆ ਪੰਜ ਪਰਮੈ ਕਿਆ ਪਿਜ ਲੋਕੇ ਕਿਆ ਦਿਤ ਸੋਕੇ ਕਿਆ ਅਵਤੂਤ ਬਰਨੈ ਕੇ ਵਿਭੂਤ ਕਰਨੈ ਕੇ ਰਾਜਨ ਪ੍ਰਭਾ ਹੈ ਕੇ ਧਰਮੰਗ ਧੁਜਾ ਹੈ ਕੇ ਆਸ਼ੋਕ ਬਰਨੈ ਕੇ ਸਰਬਾ ਅਭਰਨੈ ਕੇ ਜਗਤੰ ਕ੍ਰਤੀ ਹੈ ਕੇ ਛਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਭਵ ਅਨੁਪੈ ਕੇ ਆਦ ਅਧੇਵ ਹੈ ਕੇ ਆਪ ਅਪੇਵ ਹੈ ਕੇ ਚਿਤਰੰਗ ਬਿਹੀਨੈ ਕੇ ਕੈ ਅਧੀਨੈ ਕੇ ਰੋਜੀ ਰਜ਼ਾ ਕਹਿ ਰਹੀ ਮੈਂ ਰਿਹਾ ਕੈ ਕੇ ਪਾਕ ਬੈਬ ਹੈ ਕੇ ਗੈਬਲ ਗੈਬ ਹੈ ਕੇ ਅਫੁਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਹੈ ਕੇ ਕਾਰਨ ਕੁਨੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰੀਮ ਹੈ ਕੇ ਕਰਮੰਗ ਕਰੀਮ ਹੈ ਕੇ ਕਰਬ ਸਰਮੰਗ ਕਲੀ ਹੈ ਕੇ ਸਰਮੰਗ ਦਲੀ ਹੈ ਕੇ ਸਰਬਤਰ ਮਨ ਕੇ ਸਰਬਤਰ ਦਾਨ ਕੇ ਸਰਬਤਰ ਗਾਉਣੇ ਕੇ ਸਰਬਤ ਪਾਉਣੇ ਕੇ ਸਰਬਤਰ ਦੇਸੈ ਕੇ ਸਰਬਤਰ ਪੀਸੈ ਕੇ ਸਰਬਤਰ ਰਾਜਾ ਕੇ ਸਰਬਤਰ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਪੀਸੈ ਕੇ ਸਰਬਤਰ ਕਾਲਾ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤਰਾਣਾ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਮਨ ਹੈ ਸਦੈਵ ਪ੍ਰਧਾਨ ਹੈ ਕੇ ਸਰਬਤਰ ਜਪ ਹੈ ਕੇ ਸਰਬਤ ਥਾਪ ਹੈ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਨ ਹੈ के सर्वत्र इंद्र के सर्वत्र चंद्र के सर्वम कली मैं के परमंग पई मैं के आकल अल्लाह मैं के साहेब कलाम मैं के हुसन बजू हैं तमाम रुजू हैं हमेशा सलाम है सलीकत मुदाम है गरीम उल शिकस्त है गरीब उल परस्त है बिलंदन मकान है जमीन उल जमान है तमीज उल तमाम है रुजू उल निधान है हरीफ उल अजीम है रजाय की यकीन है अनेकुल तरंग है अपेद है अपंग है अजीज उल निवाज है गनी मुल्क राज है निरुपत स्वरूप है त्रैमुख विभूत है प्रभुक्त प्रभा है सुजुक सुधा है सदैव स्वरूप है अपेदी अनूप है समस्त पराज है सदा सर्वसाज है समस्त सलाम है सदैव अकाम है निर्बाध स्वरूप है अगाध है अनूप है ओम आद रूप है अनाद स्वरूप अनंगी अनाम है त्रिपंगी त्रिकाम है त्रिवर्ग त्रिबाधे अगंजे अगाधे सुभंग सरूपागे सुसर्भा अनुराग है त्रैभुक्त स्वरूप है अचुज है अचूत है किनर्पण प्रणास है पृथ्वी प्रवास है निरुक्त प्रभा है सदैव सदा है विपुक्त स्वरूप है प्रयुक्त अनूप है निरुक्त सदा है विपुक्त प्रभा है अनुकत स्वरूप है प्रयुक्त अनूप है चाक्री छंद अपांग है अनंग है अपेक है अलेख है अपर्म है अकर्म है अनाद है जुगाद है अजय है अभय है अभूत है अधूत है अनाश है उदास है अधंध है अबंध है अपक्त है विरक्त है अनाश है प्रकाश है निचिंत है सुनिंत है अलिख है अधिक है अलेख है अपेक है अडा है अगा है असंभ है अगम्भ है अनिल है अनाद है अनित है सुनित है अजात है अजाद है चरपट संत प्रसाद सर्वंगता सर्वंगता सर्वंख्याता सर्वंग्ञाता सर्वंगर्ता सर्वंकर्ता सर्वं प्राणं सर्वं प्राणं सर्वं कर्मं सर्वं कर्मं सर्वं दिजुक्ता सर्वं मुक्ता प्रसावल संत प्रसाद नमो नरकनासे सदा मुं प्रकाशे अनंगं स्वरूपे अपंगं विभूते परमात्म परमाते सदा सर्वसाते अगाध स्वरूपे निर्बाध विभूते अनंगी अनामे त्रिपंगी त्रिकामे निरपंगी स्वरूपे सर्वंगी अनूपे न पुत्र न पुत्र न सत्र न मित्र न ताता न माता न जाता न पाते नरसाकं शरीक है अमितो अमीक है सदैव प्रभा है अजय है अजा है भगवती संत प्रसाद के जाहर जहूर है के हाजर हजूर है हमेशा सलाम है समुसल कलाम है के साहेब दिमाग है के उसन चराग है के कामल करीम है के राज करहीम है के रोजी देहंद है के राज करहिंद है करीम उल कमाल है के जोसन जमाल है गनी मुल्क राज है गरीब उल नवाज है हरी फुल शिकन है हिरास उल फिकन है करंक प्रणास है समुसल नवास है अगुंजल गनी में रजाय करहीम है समुसल जुबा है के साहेब किरा है के नरक प्रणास है बहिष्ट उल नवास के सबुल गवन है हमेशुल रवन है तमामुल तमीज है समस्तुल अजीज है परम परमीस है समस्तुल अदीस है आदेशुल अलेख है हमेशुल अपेख है जमीनुल जमा है अमेकुल इमा है करीमुल कमाल है के जुरत जमाल है के चलंक प्रकाश है कमी तो सुभाष है के अजब स्वरूप है कमी तो विभूत है के अमितो पसा है के आत्म प्रभा है के अचलंग अनंग है के अमितो अपंग है मत पार संतो प्रसाद मुनमन प्रणाम गुणगन मुदाम हर बर अगंज हर नर प्रपंज अनगन प्रणाम मुनमन सलाम हर नर अखंड बर नर अमंड अन पवनास मुनमन प्रकाश गुणगन प्रणाम जलतन मुदाम अनशिज अंग यास न पंग उपमा पार गत मितोदार जलथल अमंड दिस विश अपंड जलथल महंत दिस विश बेअंत अन पव अनास तिर तर तो रास आजान बाहु एक सदाहु ओंकार याद कथनी अनाद खलखंड ख्याल गुरबर कार कर कर परनाम चित चरण नाम अनछिन गा अनछज गात आज जन बात अनचंज गात अनरंज बात अनटुट पंडार अनठठ अपार आडीठ धर्म अत टीठ कर्म आन ब्राण अनंत दाता महंत हर बोल मना शंत प्रसाद करुणालय है अरकालय है खलकंडन है मैमन मह मंडन है जगतेश्वर है परमेश्वर है कलकारण है सर्ववारण है तर्थ के तरण है जग के कर्ण है मन मान है जग जान है सर्व पर है सर्वं कर है सर्व सर्व पास है सर्वनाश है करुणा करण है विश्वंबर है सर्वेश्वर है जगतेश्वर है ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰਤੇ ਪਰਨਾ ਕਰਨਾ ਕਰਨ ਹੈ। ਅਜਪਾ ਜਪੈ ਅਥਪਾ ਥਪੈ, ਕਰਤਾ ਕਰਤੈ ਅੰਮ੍ਰਿਤ ਅੰਮ੍ਰਿਤ ਹੈ, ਅੰਮ੍ਰਿਤ ਅੰਮ੍ਰਿਤ ਹੈ, ਕਰਣਾ ਕਰਤੈ ਤਾਂ ਅਕਰਤਾ ਕਰਤੈ ਧਰਣੀ ਤਰਿਤ ਹੈ। ਅੰਤੇਸ਼ੁਰ ਹੈ ਪਰਮੇਸ਼ੁਰ ਹੈ, ਅਕਰਤਾ ਕਰਤੈ ਅੰਮ੍ਰਿਤ ਅੰਮ੍ਰਿਤ ਹੈ, ਅਜਬਾ ਕਰਤੈ ਅੰਮ੍ਰਿਤ ਅੰਮ੍ਰਿਤ ਹੈ, ਨਰਨਾਇਕ ਹੈ, ਕਲਕਾਇਕ ਹੈ, ਬਿਸੁੰਬਰ ਹੈ, ਕਰੁਣਾਲੈ ਹੈ, ਨਰਪਨਾਇਕ ਹੈ, ਸਰਪਾਇਕ ਹੈ, ਭਵਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ ਰਹਿਤਾ ਹੈ, ਸਰਬਾ ਕਰਤਾ ਹੈ, ਸਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮਾ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰੰਦ ਬ੍ਰੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਤਾਮ ਸੰਖਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਧ ਜੁਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲੈ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰਗ ਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸੇ ਆਸੇ, ਨਮੋ ਬਾਂਕ ਬੰਕੇ, ਅਪੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਪੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਅਚਰੀ ਛੰਦ, ਅਜੈ ਅਲੈ ਅਭੈ ਅਭੈ ਅਭੂ ਅਜੂ, ਅਨਾਸ ਅਕਾਸ, ਅਗੰਜ ਅਪੰਜ, ਅਲਕ ਅਪਖ, ਅਕਾਲ ਦਿਆਲ, ਅਲੇਖ ਅਪੇਖ, ਅਨਾਮ ਅਕਾਮ, ਅਗਾਹ ਡਹ, ਅਨਾਥੇ ਪ੍ਰਮਾਥੇ, ਅਜੂਨੀ ਅਮੋਨੀ, ਨਾ ਰਾਗੇ ਨਾ ਰੰਗੇ, ਨਾ ਰੂਪੇ ਨਾ ਰੇਖੇ, ਅਕਰਮੰਗ ਅਪਰਮੰਗ, ਅਗੰਜੇ ਅਲੇਖੇ, ਭੁਜੰਗ ਪ੍ਰਿਆਤ ਛੰਦ, ਨਮੁਤ੍ਰ ਪ੍ਰਣਾਮੇ ਸਮੁਤ੍ਰ ਪ੍ਰਣਾਸੇ, ਅਗੁੰਜਲ ਅਨਾਮੇ ਸਮੁਸਲ ਨਿਵਾਸੇ, ਨਿਰਕਾਮਮ ਵਿਭੂਤੇ ਸਮੁਸਲ ਸਰੂਪੇ, ਕੁਕਰਮ ਪ੍ਰਣਾਸੀ ਸੁਧਰਮ ਵਿਭੂਤੇ, ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ, ਕਰੀਮਲ ਕੁਨਿੰਦਾ ਸਮੁਸਲ ਨਿਵਾਸੀ, ਅਜਾਇਬ ਵਿਭੂਤੇ ਗਜਾਇਬ ਨਿਮੇ, ਹਰਿਅੰਗ ਕਰੀਮ ਕਰੀਮੁਲ ਰਹੀਮੇ, ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ, ਸਵਯੰ ਭਵ ਸੁਭੰ ਸਰਬਦਾ ਸਰਬਜੁਗਤੇ, ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾਯੰਗ ਸੰਗੇ ਅਭੰਗੰ ਵਿਭੂਤੇ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਉ ਪ੍ਰਸਾਦ ਸਭਈਏ, ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਪੁਰਿਉ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨਾ ਦੇਖੇ ਤ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰਤੇ, ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੀ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਨ ਕੋ ਜਾਤ ਨਿਵਾਰੇ, ਪਾਰੇ ਪੂਜਾਨ ਕੇ ਭੂਕ ਬਲੀ, ਬਦ ਨਿਆਵ ਸੀਸ ਨ ਜਾਤ ਵਿਚਾਰੇ, ਏ ਤੇ ਪੈ ਤੋ ਕਹਾਂ ਪੈ ਭੂਪਤ, ਅੰਤ ਕਉ ਨਾਂਗੇ ਪਾਏ ਪਧਾਰੇ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਟੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿਖ ਭਗਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ, ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਵਿਸਿਖੈ, ਵੇਦ ਪੁਰਾਨ ਕਤੇਬ ਪੁਰਾਨ, ਜਮੀਨ ਜਮਾਨ ਜ਼ਬਾਨ ਕੇ ਪੀਖੈ, ਪੌਣ ਆਹਾਰ ਜਤੀਜਤ ਧਾਰ, ਸਵੈ ਸੁਵਿਚਾਰ ਹਜ਼ਾਰ ਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲੇਖੈ, ਸੁਧ ਸਿਪਾਹ ਦੁਰੰਤ ਦਬਾਹ, ਸਾਜ ਸਨਾਹ ਦੁਰਜਾਨ ਦਲਾਂਗੇ, ਪਾਰੇ ਗੁਮਾਨ ਪਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲਾਂਗੇ, ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲਾਂਗੇ, ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ, ਵੀਰ ਅਪਾਰ ਵੱਡੇ ਅਭਿਆਰ, ਵੀਰ ਅਪਾਰ ਵੱਡੇ ਬਰਿਆਰ, ਅਵਚਾਰੈ ਸਾਰ ਕੀ ਧਾਰ ਪਛਈਆ, ਤੋਰਸ ਦੇਤ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਾਇਆ, ਗਾੜੇ ਗੜਾਨ ਕੇ ਤੋੜ ਨਹਾਰ, ਸੋ ਬਾਤ ਨਹੀਂ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚ ਕਨੇਕ ਸੋ ਏਕ ਦਵਈਆ, ਦਾਨਵ ਦੇਵ ਪੁਨਿੰਦ ਨਿਸਾਰ ਨਿਸਾਚਰ, ਭੂਤ ਭਿਗ ਭਗਵਾਨ ਜਪੈਂਗੇ, ਜੀਵ ਜਿਤੈ ਜਲ ਮੈਂ ਥਲ ਮੈਂ, ਪਲ ਹੀ ਸਮੈਂ ਪਲ ਹੀ ਪਲ ਮੈਂ, ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ, ਬਹੁ ਪੁੰਜ ਖਪੈਂਗੇ, सात समूह प्रसन्न फरै जग सत सवैव लोक जपाएंगे। मानव इंद्र गजेंद्र राधव जौन त्रलोक को राज कराएंगे। कोट स्नान गजाद दान अनेक स्वयंवर साज बराएंगे। ब्रह्म महेश्वर विष्ण सचिपत अंत फसे जम फास पराएंगे। जे नर श्रीपत के प्रस हैं पग ते नर फेर न दे तरेंगे। कहां पयो जो दो लोचन मूंद कह बैठ रहे हो भक्त ध्यान लगायो। नाथ फिर बोलिए सात समुन्द्र लोक गयो पर लोग गवायो। बास कियो बिख्यान सु बैठ कह ऐसे ऐसे सुबैस बितायो। साच कहो सुन ले हो सब है जिन प्रेम कियो तनी प्रभु पायो। काहू लै पान पूज तरयो सिर काहू लै लिंग गरे लटकायो। काहू लख्यो रवाची दिशा मैं काहू पशा को शीस निभायो। कौ बतान को पूजत है पस कौ मृतान को पूजन तायो। कूर क्रिया उर ज्यो सब ही जग श्री भगवान को भेद न पायो। कूर क्रिया उर्जयो सभी जग श्री भगवान को भेद न पायो। एक ओंकार श्री वाहिगुरु जी की फतेह पातशाही दसवीं कवि वाच बेनती चौपाई। हमरी करो हाथ दरछा पूर्ण हुए चित्त की इच्छा। तब चरणन मन रहे हमारा अपना जान करो प्रत पारा। हमरे दुष्ट सबै तुम काहो आप हाथ मोहि बचाओ। सुखी बसै मोरो परवारा सेवक सिख सब है करतारा। मोर अच्छा निज करदा करिया सब बैरन कहो आज संघर। पूर्ण हुए हमारी आशा तोर भजन की रह प्यासा। तुम्हें छाड़ कोई अवर न त्याऊ जो बर चाह सुकम ते पाऊ। सेवक सिख हमारे तारिया चुन चुन सत्र हमारे मारिया। आप हाथ दें मुझे उबर है मरण काल का त्रास नवर है। पूजो सदा हमारे पच्छा श्री हस्तु जो करे हो रच्छा। राख ले मोय राखन हारे साहिब संत सहाय प्यारे। दीन बंध दुष्टन के हंता तुम हो पुरी चतुर्दशकंता। काल पाए ब्रह्मा बबतरा काल पाए शिव जू बबतरा। काल पाए करविशन प्रकाशा सकल काल का किया तमाशा। जवन काल जोगी शिव कियो वेदराज ब्रह्मा ज्योतियो। जवन काल सब लोग सुबारा नमस्कार है ताहे हमारा। जवन काल सब जगत मनायो देव दैंत जशन उपजायो। आदि अंत एक अवतारा सोई गुरु समझो हमारा। नमस्कार किसी को हमारी सकल सकल प्रजाजनी आप सवारी। सेवकन को सब गुण सुख दियो सतन को पल मोबद कियो। कट कट के अंतर की जानत पले बुरे की पीर प्रशांत। चीटी ते कुंचर अस्थूला सब पर कृपा दृढ़ कर फूला। संतन दुख पाए ते दुखी सुख पाए साधन के सुखी। एक एक की पीर प्रसन्न काट काट के पट पट की जाना। जा उत्कर करा कर तारा प्रजा तरतव दे अपारा। जब व्याकर करत हो कब हूं तुम मैं मिल दे तर सब हूं। जीते बदन सिर सब तारा आप अपनी बूझ उचारा। तुम सब हीते रहत निरालम जानत वेद भेद अरियालम। निरंकार निर्विकार निरंभ आद अनिल अनाद असंभ। ताका मूड उचारत भेदा जाको फेव न पावत भेदा। ताको कृपा हन अनुमानत महामूल कछ भेद न जानत। महादेव को कहत सदा शिव निरंकार का चिंत न पेव। आप अपनी बुद्ध है जेती वर्णत पेन पेन तोह तेती। तुमरा लखा न जाए पसारा के विद सजा प्रथम संसारा। एक है रूप अनूस रूपा, रंग पयो राव कई कूपा, अंडा जेरा से तजकीनी, उत्पजखान बहो रजदीनी। कहूं फूल राजा हो बैठा, कहूं सिमट पयो शंकरी कैठा, सगरी श्रेष्ठ दिखाए अचंभव, आद जुगाद सुरु स्वयं भव। अब रचा मेरी तुम करो, सिखो वार सिख संघरो, दुष्ट जितै उठवत उत्पाता, सकल मलेश करो रणकाता। जे अस्तु तव शरणी परै, तिनके दुष्ट दुखित है मरै, पुरख जौन पग परे तिहारे, तिनके तुम संकट सब टारे। जो कल को एक बार त्या है, ताके काल निकट ने है, रचा हुए ताय सब काला, दुष्ट अरिष्ट त्रय तत्काला। कृपा दृष्ट तन जाहि निहर हो, ताके ताप तनक मोह हर हो, रिद सिद्ध कर्मो सब होई, दुष्ट शाह शव सके न कोई। एक बार जिन तुम्हें संभारा, काल फांसते ताहे उबारा, जिन नर नाम ते हारो कहा, दारिद दुष्ट दोख ते रहा। खड़ग के तुम्हें शरण तिहारी, आप हाथ दैले हो उबारी, सर्व ठौर मोह सहाई, दुष्ट दोख ते ले हो बचाई। कृपा करी हम पर जग माता, ग्रंथ करा पूरन शुभ राता, किल विक सकल देह को हरता, दुष्ट दोखियन को शय करता। श्री अस्तु जप है दयाला, पूर्ण करा ग्रंथ तत्काला, मन बांचत फल पावै सोई, दुख न सब अब कोई अड़ल, सुनाय गुंग जो आए सुरस न पावई, सुने मूड़ चित लाए चतुरता आवई। दुख दर्द पौ निकट नत नर के रह, हो जोया की एक बार चौपई को कह। चौपई संबत सत्रे सैस पणिन जाय, अर्ध सैस फुन तीन कही जाय, भाद्रव सुधी अष्टमी रवारा, तीर सत द्रव ग्रंथ सुधारा। सवैया पाए गए जब ते तुम रे, तब ते को आंख तरे नहीं आने। राम रहीम पुराण पुराण, अनेक कहे मत एक न माने। सिमरत शास्त्र वेद सब बहु भेद, कहे हम एक न जाने। श्री अस पान कृपा तुमरी कर, मैं ना कहो सब तो ही बुखान। दोहरा सगल द्वार को छाड़ के गयो तुहारो द्वार, बाहें गहे की लाज यस, गोविंद दास तुहार। सगल द्वार को छाड़ के गयो तुहारो द्वार, बाहें गहे की लाज यस, गोविंद दास तुहार। रामकली मोहल्ला तीजा, आनंद एक ओंकार सतगुर प्रसाद। आनंद पाया मेरी माए, सतगुरु मैं पाया, सतगुरता पाया सहज सेती, मन बजियां बाधाइयां, राग रतन परवार परियां, शब्द गावनी आईयां। शब्द उतां गावो हरी केरा, मन जनी बसाया, कहा नानक आनंद होवा, सतगुरु मैं पाया। ए मन मेरे आ, तू सदा रहो हर नाले, हर नाल रहो तू मन मेरे, दुख सब सारना। अंगीकार हो करे तेरा, कार सब सवारना, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਮਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋਂ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋਂ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸਨੋ ਹੋਰ ਕਿਆ ਕਰੇ ਵੇਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਭੋ ਸੰਤ ਪਿਆਰਿਓ ਅਕਥ ਕੀ ਕਰਹਿ ਕਰਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨੈ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤਲਾਈਐ ਐਸਾ ਕੰਮ ਬੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਰਾਂ ਤੇਰਾ ਆਪਣਾ ਆਪ ਨੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖੋ ਖਾਣਾ ਆਖੈ ਤਾਂ ਵੇਖਾਂ ਸਭ ਤੂੰ ਹੈ ਜਿਨ ਜਗਤ ਪਾਇਆ कह नानक तू सदा अगम है, तेरा अंत न पाया सुर नर मुंजन अमृत खोज दे। सो अमृत गुर ते पाया, पाया अमृत गुर कृपा कीनी, सच्चा मन बसाया, जी जन सब तो दियो पाए, एक वेक परसन आया।

ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤੇ ਮੈਂ ਚੱਲੈ, ਜਿੰਨਾ ਮਾਰਗ ਪਾਵੇ ਹਰ ਕਿਰਪਾ ਜਿਨ ਨਾਮ ਲਾਏ, ਸੇ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੇਂ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹੇਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿੰਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਥਾ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉਂ ਰਹੋ ਸਮਾ, ਹਰ ਸਿਉਂ ਚਿਤ ਲਾਏ, ਹਰ ਸਿਉਂ ਰਹੋ ਚਿਤ ਲਾਏ, ਕਹਿ ਨਾਨਕ ਪੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਕਿੰਨੀ ਜਨਮ ਜੂਵੇ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਮਿਸਾਰਿਆ। ਵੇਦਾਂ ਮੈਂ ਉੱਤਮ ਸੋ ਸੁਣੈ ਨਾਹੀਂ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰੇ ਜਿਉਂ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਕਿੰਨੀ ਜਨਮ ਜੂਵੇ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰਬਿਨ ਅਵਰਨ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ, ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ, ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀਆਂ ਕੋ ਖਾਣੀ, ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਨ ਕਾ ਹਿਰ ਲਿਆ ਮਾਇਆ, ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ, ਸ਼ਬਦ ਸੀਤੀ ਮਨ ਮਿਲਿਆ, ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਭ ਤਾਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਾਹਿਬ ਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਇੱਕ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤਾ ਸਾਰ ਨਾ ਜਾਣੀ, ਤਤਾ ਸਾਰ ਨਾ ਜਾਣੀ, ਗੁਰੂ ਬਾਝੋਂ ਤਤਾ ਸਾਰ ਨਾ ਜਾਣੀ, ਤੀਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਵੰਦਨ ਹਰ ਲਿਵ ਲਾਗਾ, ਜਾਗਤ ਰਹਿਣ ਮਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ, ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ, ਉਸ ਨੂੰ ਕਿਹੋ ਕੋ ਨਾ।

ਸਕੀ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਿਆ ਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋ ਮਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲੇ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹਿ ਨਾਨ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰਫ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਲ ਰਹੈ ਹਰ ਵਸੈ ਮਨੇ ਆਏ ਹਰ ਆਪ ਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਮਣ ਜਾ ਰਹਾ ਹਰ ਰਾਸ ਮੇਰੀ ਮਨਮਣ ਜਾ ਰਹਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹਾ ਖੱਟਿਓ ਦਿਹਾੜੀ ਇਹੋ ਤਨ ਤਿੰਨਾ ਮਿਲਿਆ ਜਿਨ ਹਰਿਆ ਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਗਤਾ ਜਿਚਰ ਹਰਸ ਪੱਲਾ ਨਾ ਪਾਏ ਹਰਸ ਪਾਏ ਪੱਲਾ ਪੀਏ ਹਰਸ ਪੌੜਨਾ ਤਰਸਣ ਲੱਗ ਆਏ ਇਹ ਹਰਸ ਗਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਵਿਸਰੈ ਜਾਂ ਹਰ ਵਸੈ ਮਨੇ ਆਏ ਏ ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵੇ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਇਆ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੈ ਅਨਹਤ ਪਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਾਇਆ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਸਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਵਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ ਸਾਚਾ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਸ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਮਾਂ ਗੁਪਤ ਰਖਾਇਆ ਗੁਰਦੁਆਰੇ ਗੁਰਦੁਆਰੇ ਲਾਏ ਭਾਵਨੀ ਕਨਾ ਦਸਮਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵ ਨਿਸਦਾਂਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖੈ ਵਾਜਾ ਪੌਣ ਵਜਾਇਆ ਇਹ ਸਾਚਾ ਸੁਹਿਲਾ ਸਾਚੈ ਕਰ ਗਾਵੋ ਗਾਓ ਤਾਂ ਸੁਹਿਲਾ ਕਰ ਸਾਚੈ ਜਿਥੈ ਸਦਾ ਸੱਚ ਧਿਆਵੈ ਸੱਚੋ ਧਿਆਵੈ ਜਾਂ ਤੁਧ ਭਾਵੈ ਗੁਰਮੁਖ ਜਣਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਇਸ ਬਖਸ਼ੇ ਸੋਜਨ ਪਾਵੈ ਕਹਿ ਨਾਨਕ ਸੱਚ ਸੁਹਿਲਾ ਸੱਚੈ ਕਰ ਗਾਵੈ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਉ ਦੇ ਆਵੇ ਤਾਏ ਸਭ ਥਾਈਂ ਹੋਏ ਸਹਿਤ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਿਤ ਸਾਂ ਪਾਤਸ਼ਾਹੋਂ ਕੀ ਜੋਤ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮਿਕ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਆਰਿਆਂ ਨਾਲ ਚਰਾਏ ਗਏ ਚਰਖੜੀਆਂ ਤੇ ਚੜ੍ਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਿੰਘਾਂ ਸਿੰਘਣੀਆਂ ਉਹ ਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਅਰਥ ਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਰ ਮਾਣਿਆ ਕੇ ਮਾਣ ਸਤਿਗੁਰੂ ਜੀ ਤਾਣਿਆ ਕੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਦਕਾ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਪਾਤਸ਼ਾਹ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾ ਅੰਦਰ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਸੁਖਾਂ ਦੀ ਦਾਤੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਪੰਜਾਂ ਬਾਣੀਆਂ ਦਾ ਨਤਨੇਮ ਹੋਇਆ ਪਾਤਸ਼ਾਹ ਜੀ ਉਹ ਪਾਠ ਕਰਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੱਗੀ ਨੂੰ ਸਮਰਥ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਹ ਸੰਗਤ ਦੇ ਹਿਰਦੇ ਦੇ ਚਸਾਵਣਾ ਸਰਬਸਾਹ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁਲ ਪੇਟਾ ਆਪਣੇ ਦਰਗਾਹ ਪ੍ਰਵਾਨ ਕਰਨੇ ਦਾਤਾ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸ਼ਬਦ ਖਵਾਉਣਾ ਬਖਸ਼ੇ ਦਾਤਾਂ ਵਿੱਚੋਂ ਸਰਬਸਾਹ ਸੰਗਤ ਵੱਲੋਂ ਕੜਾਹ ਪ੍ਰਸ਼ਾਦੀ ਦੇਖ ਸਜਾ ਕਰਕੇ
ਆਪ ਜੀ ਦੀ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ, ਆਪ ਜੀ ਦਰ ਪ੍ਰਵਾਨ ਹੋਏ, ਪ੍ਰਵਾਨਿਆ ਪ੍ਰਸ਼ਾਦ ਸਰਬ ਸਾਧ ਸੰਗਤ ਵਿਖੇ ਵਰਤੇ, ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਪਾਤਸ਼ਾਹ ਜੀ ਕਿਰਪਾਲਤਾ ਕਰੋ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ। ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਉਹਦਾ ਨਾਮ ਚਿਤ ਆਵੈ ਸੁੱਖ ਹੋਵੈ ਨਾਨਕ ਨਾਮ ਚੜ੍ਹਦੀ ਕੋ ਤੇਰੇ ਪਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਾਂ ਨੂੰ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ।

ہم جہاز ہے جو شردا کر سیمندے کھنڈا جا کے ہاتھ میں

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ।

0: ਅਸੀਂ ਗੁਰੂ ਜੀ ਕੀ ਫਤਿਹ।
1: ਗੁਰੂ ਕੀ ਸਾਜੀ ਨਿਭਾਜੀ ਪਰਮ ਪਰੇ ਸਾਧ ਸਮਝੋਟ ਪਾ ਗਏ ਹੋ ਜੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪੜਦੇ ਹੋਏ ਪਾਵਨ ਪਵਿੱਤਰ ਲਾਏ ਬਾਣੀ ਦਾ ਨਿਤਨੇਮ ਸੁਖਮਨੀ ਸਾਹਿਬ ਦੇ ਪਾਠ ਸ਼ਰਧਾ ਭਾਵਨਾ ਦੇ ਨਾਲ ਸਰਮ ਕੀਤੇ ਉਪਰੰਤ ਪਾਤਸ਼ਾਹ ਵੱਲੋਂ ਆਸ਼ੀਰਵਾਦ ਦੇ ਰੂਪ ਵਿੱਚ ਹੁਕਮਨਾਮਾ ਆਪ ਜੀ ਨੇ ਸਰਮ ਕੀਤਾ। ਆ ਹੁਣ ਸਮਾਂ ਹੋਇਆ ਹੈ ਆਸਕ ਕੀ ਵਾਰ ਦਾ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਦਾ ਰਾਗੀ ਜਥਾ ਆਪ ਜੀ ਨੂੰ ਸਰਵਣ ਕਰਾਵੇਗਾ। ਆਓ ਉਹਨਾਂ ਪਾਸੋਂ ਆਪਾਂ ਆਸਕ ਕੀ ਵਾਰ ਦਾ ਕੀਰਤਨ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।

ਗਰੋਗਰੀ ਨਿਵਾਸ ਅੰਤਰ ਜਾਮੀ ਸਤਿਗੁਰੂ ਜੀ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋਗ ਦੀ ਜੋਤ ਹਾਜ਼ਰ ਹਜੋ ਆਪ ਜੀ ਧਰਤੀ ਹਾਜ਼ਰੀ ਪੜਦੇ ਹੋਇਆ ਬੇਅੰਤ ਗੁਰਸਿੱਖ ਮਾਈ ਪਾਈ ਗੁਰੂ ਆਪ ਜੀ ਦੀ ਬਣਦੀ ਸਤਿਕਾਰ ਜੋ ਬੇਅੰਤ ਮਾਇਆ ਬੇਟਾ ਪੰਜਾਬ ਸਾਰਿਆਂ ਸਿੱਖੀ ਦਾਨ ਪ੍ਰੋਸਾਦਾਨ ਚੰਨਾ ਕੰਮ ਪਿਆਰੇ ਬਖਸ਼ਣਾ ਖਜ਼ਾਨੇ ਭਰਪੂਰ ਬਣੇ ਸੋ ਆਓ ਗੁਰੂ ਪਿਆਰੇ ਸਾਧ ਸਿੰਘ ਜੀਓ ਕੀਰਤਨ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਹੋਈ ਆ ਭੁੱਲਾਂ ਚੁੱਕਾ ਦੀ ਖਿਮਾ ਕਰਨੀ ਆ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀਏ ਗੁਰੂ ਘਰ ਦੇਵ ਜੀ ਸਤਿਕਾਰਯੋਗ ਪਾਤਸ਼ਾਹ ਪਰਮਜੀਤ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਵਾਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਸ ਵੱਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੁਸੀ ਪੀ ਸਚ ਰਸਨਾ ਗੁਣ ਗੋਪਾਲ ਨਿਤ ਗਾਇਣੋ ਸਾਂਤ ਸਾਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਜੋ ਮੰਗ ਹੈ ਸੋਈ ਸੋਈ ਪਾਵਹ ਸੇਵ ਹਰ ਕੇ ਚਰਨ ਰਸਾਇਣੋ ਜਨਮ ਮਰਨ ਦੁਹ ਤੇ ਛੂਟ ਹੈ ਪਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵਾ ਹਿਰਦੇ ਤਿੰਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿੰਨ ਕੇ ਸਰਣਾ ਜਿਨ ਤੋਂ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੁ ਟਲ ਗੁਰੂ ਸੇਵਿਆ ਅਹਨਸ ਸਹਿਜ ਸਵਾ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ
जियो तपत है बारो बार तप तप खप बहुत बेकार जियो तपत है बारो बार तप तप खपा बहुत बेकार जय तन बाणी विसर जाय ज्यों पक्का।

ਦਾਗ ਦੋਸ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਇਆ, ਕਰਮ ਮਿਲੈ ਆਖਣ ਤੇਰਾ ਨਾਉਂ, ਜਿਤ ਲਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾਰ, ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ

ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਇਤਿਹਾਸ ਵਿੱਚ ਤੇ ਬਹੁਤ ਸੱਜਣਾਂ ਨੇ ਵਡਿਆਈ ਕੀਤੀ ਹੈ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਥਾਹ ਵਡਿਆਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਰਮਾਤਮਾ ਦੀ ਆਪ ਜੋਤ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆਪ ਪਰਮਾਤਮਾ ਸਾਕਸ਼ਾਤ ਧਰਤੀ ਤੇ ਆਏ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵਡਿਆਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਤਨਾਸਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 661 ਅਤੇ 62 ਅੰਗ ਤੇ ਸ਼ਬਦ ਸੁਭਾਏਮਾਨ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਗੁਰੂ ਕਿਰਪਾ ਦਿਓ ਅਸ਼ੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਬੇਰਾ ਸਮਾਂ ਸੰਸਾਰ ਦੇ ਲੋਕਾਂ ਦੇ ਭਲਾਈ ਕਰਨ ਵਾਸਤੇ ਲਗਾ ਦਿੱਤਾ। ਅੱਜ ਵੇਖੋ ਸਾਡੇ ਕਿੰਨੇ ਰਜ਼ੇਵੇਂ ਨੇ, ਸਾਡਾ ਕਿੰਨਾ ਮੋਹ ਹੈ। ਬੱਚੇ ਦਾ, ਬੰਦੇ ਦਾ ਚਿੱਤ ਨਹੀਂ ਕਰਦਾ ਮੈਂ ਘਰ ਛੱਡ ਕੇ, ਬੱਚਿਆਂ ਨੂੰ ਛੱਡ ਕੇ ਕਿਤੇ ਦੂਰ ਦੁਰਾਡੇ ਤੁਰਿਆ ਫਿਰਾਂ ਲੋਕ ਭਲਾਈ ਵਾਸਤੇ। ਨਹੀਂ, ਬੰਦਾ ਇੱਕ ਹਫ਼ਤਾ ਘਰ ਨਾ ਆਵੇ ਤੇ ਇੰਨਾ ਪਰੇਸ਼ਾਨ ਹੋ ਜਾਂਦਾ ਵੀ ਛੇਤੀ ਨਾਲ ਘਰੇ ਜਾਵਾਂ, ਜਾ ਕੇ ਬੱਚਿਆਂ ਦਾ ਹਾਲ ਪੁੱਛਾਂ, ਘਰ ਦੇ ਹਾਲਾਤ ਵੇਖੀਏ। ਪਰ ਸਦਕੇ ਜਾਈਏ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਸਾਹਿਬ ਦੀ ਧਰਤੀ ਦਿਨ ਉਹਨਾਂ ਨੇ ਇਹ ਪੜ੍ਹਨ ਲਿਆ ਸੀ ਵੀ ਚੜਿਆ ਸੋਧਣ ਧਰਤ ਲੁਕਾਏ, ਵੀ ਸੰਸਾਰ ਦੇ ਵਿੱਚ ਆਏ ਹਾਂ, ਸਾਡਾ ਇੰਨਾ ਹੀ ਕੰਮ ਨਹੀਂ ਵੀ ਖਾ ਲਿਆ ਪੀ ਲਿਆ ਹੰਡਾ ਲਿਆ ਤੇ ਸੌਂ ਲਿਆ। ਨਹੀਂ, ਮਨੁੱਖ ਨੂੰ ਪਰਮਾਤਮਾ ਨੇ ਇਸ ਕਰਕੇ ਬਣਾਇਆ ਵੀ ਇਕੱਲਾ ਆਪਣੇ ਵਾਸਤੇ ਨਹੀਂ ਜੀਣਾ, ਆਪਣੇ ਪਰਿਵਾਰ ਵਾਸਤੇ ਨਹੀਂ ਜੀਣਾ, ਤੂੰ ਸੰਸਾਰ ਵਾਸਤੇ ਜੀ, ਲੁਕਾਈ ਦਾ ਭਲਾ ਕਰਨਾ, ਆਪਣਾ ਭਾਵੇਂ ਸਭ ਕੁਝ ਛੱਡਣਾ ਪੈ, ਬਸ ਉਸ ਭਲਾਈ ਦੇ ਕਰਮ ਨੂੰ ਕਰਨ ਵਾਸਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਫਿਰ ਇਹਨਾਂ ਉਦਾਸੀਆਂ ਦੀ ਆਰੰਭਤਾ ਕਰ ਦੇਣ। ਜਿਸ ਵੇਲੇ ਮਹਾਰਾਜ

ਬਚਨ ਕਹਿ ਦਿੱਤੇ ਸੁਲੱਖਣੇ ਹੈ। ਅਸੀਂ ਚੱਲੇ ਹਾਂ ਲੋਕਾਈ ਦਾ ਭਲਾ ਕਰਨ ਵਾਸਤੇ, ਤੂੰ ਘਰ ਵਿੱਚ ਬੈਠ, ਕਿਸੇ ਚੀਜ਼ ਦੀ ਘਾਟ ਨਹੀਂ, ਵਾਹਿਗੁਰੂ ਭਲੀ ਕਰਨਗੇ, ਬੱਚਿਆਂ ਨੂੰ ਸੰਭਾਲ। ਅਤੇ ਮਾਤ ਸੁਲੱਖਣੀ ਜੀ ਨੇ ਇੰਨਾ ਕਿਹਾ ਸੀ, ਕਹਿਣ ਲੱਗੇ ਸਾਈਂ ਜੀ ਚਲੋ ਮੈਂ ਤੂੰ ਗੁਜ਼ਾਰਾ ਕਰ ਲਾਂਗੀ, ਤੁਹਾਡੇ ਛੋਟੇ ਦੋ ਪੁੱਤ ਨੇ, ਇਹਨਾਂ ਦਾ ਕੀ ਬਣੇ, ਤੁਹਾਡੀ ਜ਼ਰੂਰਤ ਹੈ ਇਹਨਾਂ ਦੀ ਸੰਭਾਲ ਕਰਨੀ, ਇਹਨਾਂ ਦੀ ਪਰਵਰਿਸ਼ ਕਰਨੀ। ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਸੁਲੱਖਣੀ ਹੈ, ਇਹਨਾਂ ਦੋਨਾਂ ਦੇ ਬਦੌਲਤ ਅਸੀਂ ਲੱਖਾਂ ਨੂੰ ਕਿਵੇਂ ਛੱਡ ਸਕਦੇ, ਇਹਨਾਂ ਦੀ ਸੰਭਾਲ ਤੁਸੀਂ ਕਰੋ, ਅਸੀਂ ਸੰਸਾਰ ਵਿੱਚ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਤੁਰੇ, ਰੋਗੀਆਂ ਦੇ ਰੋਹ ਕੱਟਣ ਵਾਸਤੇ ਜਾ ਰਹੇ। ਬਸ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਜੀ ਨੇ ਇਹਨਾਂ ਉਦਾਸੀਆਂ ਦੀ ਆਰੰਭਤਾ ਕੀਤੀ। ਇੱਕ ਨਹੀਂ, ਦੋ ਨਹੀਂ, ਚਾਰ ਲੰਬੇਰੀਆਂ ਉਦਾਸੀਆਂ ਕੀਤੀਆਂ। ਇੱਕ ਮਹੀਨਾ ਨੇ, ਦੋ ਮਹੀਨਾ ਨੇ, ਕਈ ਕਈ ਸਾਲ ਬਾਅਦ ਮਹਾਰਾਜ ਜੀ ਵਾਪਸ ਆਉਂਦੇ ਸਨ। ਉਹਨਾਂ ਉਦਾਸੀਆਂ ਦੇ ਦੌਰਾਨ ਹੀ ਮਹਾਰਾਜ ਜੀ ਪਾਕਿਸਤਾਨ ਦੀ ਧਰਤੀ ਤੇ ਇੱਕ ਜ਼ਿਲ੍ਹੇ ਵਿੱਚ ਗਏ ਨੇ, ਮਿੰਟ ਗੁਮਰੀ ਉਸ ਜ਼ਿਲ੍ਹੇ ਦਾ ਨਾਮ। ਅੱਜ ਵੀ ਜਿਹੜੇ ਬਜ਼ੁਰਗ ਪਾਕਿਸਤਾਨ ਦੇ ਵਿੱਚੋਂ ਆਏ ਨੇ ਉਹਨਾਂ ਨੂੰ ਪਤਾ, ਮਿੰਟ ਗੁਮਰੀ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਦੀਪਾਲਪੁਰ। ਇਸ ਦੀਪਾਲਪੁਰ ਪਿੰਡ ਦਾ ਚੌਧਰੀ ਸੀ। ਇਤਿਹਾਸ ਵਿੱਚ ਇਹਦਾ ਸਾਨੂੰ ਨਾਂ ਨਹੀਂ ਮਿਲਦਾ, ਬਸ ਜਿੰਨਾ ਵੀ ਇਤਿਹਾਸਕਾਰਾਂ ਨੇ ਇਤਿਹਾਸ ਲਿਖੇ ਇਹਨਾਂ ਲਿਖਿਆ ਵੀ ਦੀਪਾਲਪੁਰ ਪਿੰਡ ਦਾ ਕੋੜੀ ਹੋਇਆ। ਇਹ ਪਹਿਲਾਂ ਕੋੜੀ ਨਹੀਂ ਸੀ, ਇਹ ਕਈ ਪਿੰਡਾਂ ਦਾ ਚੌਧਰੀ ਸੀ, ਮਾਲਕ ਸੀ ਕਈ ਪਿੰਡਾਂ। ਜ਼ਮੀਨ ਜਾਇਦਾਦ ਦੀ ਇਹਦੇ ਘਰ ਦੇ ਵਿੱਚ ਕੋਈ ਘਾਟ ਨਹੀਂ ਸੀ। ਜੱਦੀ ਪੁਰਸ਼ੀ ਅਮੀਰ ਸਨ, ਵੱਡੇ ਵਡੇਰੇ ਵੀ ਚੌਧਰੀ ਸਨ। ਜਦੋਂ ਇਹਦਾ ਸਮਾਂ ਆਇਆ ਫਿਰ ਇਹ ਵੀ ਉਸ ਵੇਲੇ ਆਪਣੇ ਪਿਤਾ ਤੋਂ ਬਾਅਦ 84 ਪਿੰਡਾਂ ਦਾ ਮਾਲਕ ਬਣਿਆ, 84 ਪਿੰਡਾਂ ਦਾ ਚੌਧਰੀ ਬਣਿਆ। ਹੁਣ ਵੇਖੋ ਵਾਹਿਗੁਰੂ ਦੀ ਕਿੱਡੀ ਵੱਡੀ ਬਖਸ਼ਿਸ਼, ਇੰਨਾ ਮਾਣ ਸਨਮਾਨ ਇਸ ਬੰਦੇ ਨੂੰ ਮਿਲੇ। 84 ਪਿੰਡਾਂ ਦਾ ਮਾਲਕ, ਜ਼ਮੀਨ ਜਾਇਦਾਦ ਦਾ ਮਾਲਕ, ਧਨ ਦੌਲਤ ਦਾ ਮਾਲਕ, ਵੱਡੀਆਂ ਹਵੇਲੀਆਂ ਦਾ ਮਾਲਕ। ਮੁੱਕਦੀ ਗੱਲ, ਕਿਸੇ ਚੀਜ਼ ਦੀ ਘਾਟ ਹੀ ਨਹੀਂ ਰਹਿਣ ਦਿੱਤੀ ਪਰਮਾਤਮਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਇੱਕ ਬੰਦੇ ਦੇ ਉੱਤੇ ਜੋਬਨ ਹੋਵੇ, ਜਵਾਨੀ ਹੋਵੇ, ਇੱਕ ਅਥਾਹ ਧਨ ਦੌਲਤ ਮਿਲ ਜੇ, ਉਹ ਵੀ ਹੱਡ ਭੰਨ ਕੇ ਕਮਾਈ ਨਾ ਕੀਤੀ ਹੋਵੇ, ਵੱਡਿਆਂ ਵਡੇਰਿਆਂ ਦੀ ਮਿਲ ਗਈ ਹੋਵੇ, ਫਿਰ ਦੋ ਚੀਜ਼ਾਂ ਬੰਦੇ ਦੀ ਮੱਤ ਮਾਰ ਕੇ ਰੱਖ ਦਿੰਦੀ, ਮੱਤ ਮਾਰ ਦਿੰਦੀ, ਇੱਕ ਜਵਾਨੀ ਜੋਬਨ ਤੇ ਦੂਸਰੀ ਧਨ ਦੌਲਤ। ਰੱਬ ਮਿਹਰ ਕਰੇ ਇਹ ਸਭ ਨੂੰ ਮਿਲਣ, ਮਹਾਰਾਜ ਸਭ ਨੂੰ ਜਵਾਨੀਆਂ ਬਖਸ਼ਣ, ਧਨ ਦੌਲਤ ਬਖਸ਼ਣ। ਪਰ ਇੱਕ ਗੱਲ ਕਦੀ ਨਾ ਭੁੱਲੇ, ਜਿਹੜੀ ਮਹਾਰਾਜ ਨੇ ਬਚਨ ਕਹਿਣਾ, ਗੁਰ ਕੀ ਮੱਤ ਤੋਂ ਲੈ ਆਣੇ ਭਗਤ ਬਿਨਾਂ ਬੋ ਡੁੱਬੇ ਸਿਆਣੇ। ਗੁਰੂ ਦੀ ਮੱਤ ਲੈਣੀ ਕਦੀ ਨਾ ਭੁੱਲੇ। ਜੇ ਆਪਣੀ ਮੱਤ ਵਰਤੇਗਾ ਨਾ ਤੇ ਫਿਰ ਜੋਬਨ ਨੂੰ ਕੋਲ ਹੋਏਗਾ, ਧਨ ਦੌਲਤ ਕੋਲ ਹੋਏਗੀ, ਤੇ ਵਿਕਾਰਾਂ ਵਾਲੇ ਪਾਸੇ ਚਲੇ ਜਾਏਗਾ, ਮਾੜੇ ਪਾਸੇ ਚਲੇ ਜਾਏਗਾ। ਤੇ ਕੋਈ ਸ਼ੱਕ ਨਹੀਂ ਗੁਰਮੁਖ, ਇਹ ਦੋ ਚੀਜ਼ਾਂ ਬੰਦੇ ਦਾ ਵੈਰੀ ਬਣ ਜਾਣ, ਤਬਾਹ ਕਰਕੇ ਰੱਖ ਜਾਂਦੀਆਂ ਨੇ ਜੀਵਨ, ਜੇ ਕਿਤੇ ਸੋਹਣੀ ਮੱਤ ਨਹੀਂ ਮਿਲੀ ਗੁਰੂ ਦੀ ਮੱਤ। ਜੇ ਤੇ ਇਹਨਾਂ ਚੀਜ਼ਾਂ ਦੇ ਹੁੰਦਿਆਂ ਗੁਰੂ ਦੀ ਮੱਤ ਵੀ ਨਾਲ ਆ ਜਾਏ, ਅਕਲ ਮਿਲ ਜਾਏ, ਬੁੱਧੀ ਮਿਲ ਜਾਏ, ਤੇ ਬੰਦਾ ਇਹਨਾਂ ਚੀਜ਼ਾਂ ਨੂੰ ਆਪਣੇ ਕੋਲ ਰੱਖ ਕੇ ਧਨ ਦੌਲਤ ਦੇ ਨਾਲ ਕਦੀ ਵਿਕਾਰ ਭੋਗਣ ਨਹੀਂ ਜਾਏ, ਮਾੜੇ ਕਰਮ ਨਹੀਂ ਹੋਇਆ ਕਰੇਗਾ, ਜਵਾਨੀ ਦੀ ਇਹ ਤਾਕਤ ਦੇ ਨਾਲ ਮਾੜੇ ਪਾਸੇ ਨਹੀਂ ਜਾਏਗਾ, ਚੰਗੇ ਪਾਸੇ ਗੁਰੂ ਦੀ ਸੇਵਾ ਵਾਲੇ ਪਾਸੇ ਲੱਗੇਗਾ। ਕਿਉਂਕਿ ਵੇਖੋ ਗੁਰਮੁਖ, ਜਿਹੜੀ ਬੰਦਗੀ ਕਰਨੀ, ਸੇਵਾ ਕਰਨੀ ਹੈ ਨਾ, ਇਹ ਵੀ ਕਮਜ਼ੋਰ ਬੰਦਾ ਨਹੀਂ ਕਰ ਸਕਦਾ। ਇਹ ਵੀ ਕਿਤੇ ਸਾਡੀਆਂ ਬਾਹਾਂ ਵਿੱਚ ਬਲ ਹੋਏਗਾ, ਸਰੀਰ ਵਿੱਚ ਤਾਕਤ ਹੋਏਗੀ, ਤਾਂ ਹੀ ਚੱਲ ਕੇ ਗੁਰੂ ਘਰ ਆਵਾਂਗੇ। ਜਿਸ ਬੰਦੇ ਦੇ ਸਰੀਰ ਵਿੱਚ ਤਾਕਤ ਹੀ ਨਹੀਂ, ਉਹ ਤਾਂ ਵਿਚਾਰਾ ਬਹਿ ਜਾਏਗਾ, ਉਹਦੇ ਕੋਲ ਉੱਠੇ ਨਹੀਂ ਜਾਣਾ, ਉਹ ਕੀ ਭਾਂਡੇ ਮਾਂਜ ਲਏਗਾ, ਉਹ ਕੀ ਗੁਰੂ ਘਰ ਦੇ ਵਿੱਚ ਸੇਵਾ ਕਰ ਲਏਗਾ, ਉਹ ਕੀ ਚੌਂਕੜਾ ਲਾ ਕੇ ਤੇ ਕਿਤੇ ਬੰਦਗੀ ਇਬਾਦਤ ਕਰ ਲਏਗਾ, ਨਹੀਂ ਕਰ ਸਕਦਾ। ਬੰਦਗੀ ਸੇਵਾ ਕਰਨ ਵਾਸਤੇ ਵੀ ਸਰੀਰ ਵਿੱਚ ਬਲ ਚਾਹੀਦਾ, ਤਾਕਤ ਚਾਹੀਦੀ।
ਕਹਿਣ ਲੱਗੇ ਵੀ ਇਸ ਬੰਦੇ ਕੋਲ ਤਾਕਤ ਤੇ ਬਹੁਤ ਸੀ, ਜੋਬਨ ਜਵਾਨੀ ਸੀ, ਤਨ ਦੌਲ ਸੀ, ਪਰ ਅਕਲ ਨਾ ਹੋਣ ਕਰਕੇ, ਬੁੱਧੀ ਨਾ ਹੋਣ ਕਰਕੇ ਮਾੜੇ ਪਾਸੇ ਤੁਰ ਪਏ, ਉਹ ਵਕਾਰ ਭੋਗਣੇ ਸ਼ੁਰੂ ਕਰ ਦਿੱਤੇ। ਇੰਨੇ ਵਕਾਰ ਭੋਗੇ, ਇੰਨੇ ਮਾੜੇ ਕਰਮ ਕੀਤੇ, ਮਾੜੇ ਕਰਮ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਦਾ ਸਰੀਰ ਗਲਣਾ ਸ਼ੁਰੂ ਹੋ ਗਿਆ, ਰੋਗੀ ਹੋ ਗਿਆ। ਜਿਵੇਂ ਬਾਣੀ ਦੇ ਬੋਲ ਨਾ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਲ। ਇਹ ਕ੍ਰੋਧ ਤੇ ਵਕਾਰ ਜਿਹੜੇ ਨੇ ਨਾ, ਉਹ ਬੰਦੇ ਦੇ ਸਰੀਰ ਨੂੰ ਇਸ ਤਰ੍ਹਾਂ ਗਾਲ ਕੇ ਰੱਖ ਦਿੰਦੇ ਨੇ ਜਿਵੇਂ ਸੋਨੇ ਦੇ ਵਿੱਚ ਪਈ ਹੋਈ ਮੈਲ ਨੂੰ ਸੁਹਾਗਾ ਗਾਲ ਕੇ ਰੱਖ ਦਿੰਦਾ। ਬਸ ਇਸੇ ਤਰ੍ਹਾਂ ਦੇ ਨਾਲ ਭਾਣਾ ਵਾਪਰਿਆ ਸੀ, ਵਕਾਰੀ ਹੋ ਗਿਆ, ਨਸ਼ਈ ਹੋ ਗਿਆ, ਭੋਗੀ ਹੋ ਗਿਆ। ਬਸ ਇਹਨਾਂ ਇੰਨੇ ਵਕਾਰਾਂ ਦੇ ਵਿੱਚ ਗਲਤਾਨ ਹੋ ਗਿਆ, ਇਹਦੇ ਤਨ ਨੂੰ ਕੋਹੜ ਦਾ ਰੋਗ ਹੋ ਗਿਆ। ਤੇ ਕੋਹੜ ਦਾ ਰੋਗ ਜਿਹੜਾ ਹੈ ਨਾ, ਉਹਨੂੰ ਛੂਤ ਦਾ ਰੋਗ ਮੰਨਿਆ ਜਾਂਦਾ। ਛੂਤ ਦਾ ਰੋਗ ਹੁੰਦਾ ਵੀ ਇੱਕ ਬੰਦੇ ਨੂੰ ਕੋਈ ਰੋਗ ਲੱਗਾ ਹੋਵੇ, ਦੂਸਰਾ ਉਹਦੇ ਕੋਲ ਬਹਿ ਜੇ ਤੇ ਉਹਦੇ ਕੋਲ ਬੈਠਣ ਦੇ ਨਾਲ, ਥੋੜਾ ਬਹੁਤਾ ਉਹਦੇ ਸਰੀਰ ਨੂੰ ਟੱਚ ਕਰਨ ਦੇ ਨਾਲ ਉਹਨੂੰ ਵੀ ਹੋ ਜਾਂਦਾ। ਜਿਸ ਵੇਲੇ ਪਰਿਵਾਰ ਨੇ ਵੇਖਿਆ, ਪਿੰਡ ਵਾਲਿਆਂ ਨੇ ਵੇਖਿਆ ਵੀ ਹੈ ਤੇ ਸਾਡੇ ਪਿੰਡਾਂ ਦਾ ਚੌਧਰੀ ਮਾਲਕ ਸੀ, ਪਰ ਨਸ਼ਈ ਵਿਸ਼ਈ ਹੋ ਗਿਆ, ਵਕਾਰੀ ਹੋ ਗਿਆ, ਇਹਦੇ ਤਨ ਨੂੰ ਤੇ ਕੋਹੜ ਦਾ ਰੋਗ ਹੋ ਗਿਆ, ਪਰਿਵਾਰ ਵੀ ਇਹਦੇ ਕੋਲ ਡਰਨ ਲੱਗ ਪਿਆ, ਉਹ ਵੀ ਇਹਦੇ ਨੇੜੇ ਨਾ ਜਾਏ ਵੀ ਕਿਤੇ ਸਾਨੂੰ ਵੀ ਇਹ ਕੋਹੜ ਦਾ ਰੋਗ ਨਾ ਹੋ ਜਾਏ। ਪਿੰਡ ਵਾਲੇ ਵੀ ਡਰ ਗਏ ਵੀ ਪਿੰਡ ਦੇ ਵਿੱਚ ਇੱਕ ਕੋਹੜੀ ਹਵਾ ਪਾਣੀ ਇਹੋ ਜਿਹਾ ਵਗੇਗਾ ਤੇ ਸਾਰੇ ਪਿੰਡ ਵਿੱਚ ਰੋਗ ਫੈਲੇਗਾ। ਉਸ ਵੇਲੇ ਇਹਨਾਂ ਨੇ ਸਾਰੇ ਇਹਨਾਂ ਨੇ ਚੁੱਕਿਆ ਤੇ ਪਿੰਡ ਦੇ ਬਾਰ ਬਾਰ ਦੂਰ ਇੱਕ ਝੁੱਗੀ ਪਾ ਦਿੱਤੀ, ਉੱਥੇ ਛੱਡ ਦਿੱਤਾ। ਕਈ ਪਿੰਡਾਂ ਦਾ ਚੌਧਰੀ ਅੱਜ ਘਰ ਵਿੱਚ ਰਹਿਣ ਵਾਸਤੇ ਥਾਂ ਨਹੀਂ, ਪਿੰਡ ਵਿੱਚ ਰਹਿਣ ਵਾਸਤੇ ਥਾਂ ਨਹੀਂ, ਕੋਈ ਪਾਣੀ ਪਿਲਾਉਣ ਵਾਸਤੇ ਨਹੀਂ ਆਉਂਦਾ, ਕੋਈ ਰੋਟੀ ਟੁੱਕਰ ਦੇਣ ਵਾਸਤੇ ਨਹੀਂ ਆਉਂਦਾ, ਬਸ ਬਹਿ ਗਿਆ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ ਪੂਰਾ ਕਰਨ ਵਾਸਤੇ। ਉਧਰੋਂ ਮੇਰਾ ਸੱਚਾ ਪਾਤਸ਼ਾਹ ਜਿਹੜਾ ਆਇਆ ਹੀ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ, ਜਿਹੜੇ ਆਏ ਲੋਕਾਂ ਦੀ ਭਲਾਈ ਕਰਨ ਵਾਸਤੇ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਚੱਲਦੇ ਚੱਲਦੇ ਇਹਦੇ ਕੋਲ ਗਏ ਨੇ। ਜਦੋਂ ਇਹਦੇ ਕੋਲ ਗਏ ਨੇ, ਇਹਨੇ ਦੁਆਈ ਪਾਈ, ਕਹਿਣ ਲੱਗੇ ਕੌਣ ਹੈ ਜਿਹੜਾ ਮੇਰਾ ਝੁੱਗੀ ਦੇ ਕੋਲ ਆਇਆ, ਮੇਰੇ ਤੇ ਆਪਣੇ ਮੇਰੇ ਕੋਲ ਨਹੀਂ ਆਉਂਦੇ, ਮੈਨੂੰ ਪਿੰਡ ਵਾਲਿਆਂ ਨੇ ਬਾਹਰ ਕੱਢ ਦਿੱਤਾ, ਤੁਸੀਂ ਕੌਣ? ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਥੀ ਭਾਈ ਮਰਦਾਨਾ ਜੀ ਕਹਿਣ ਲੱਗੇ, ਉਹ ਸੱਜਣਾ ਇਹ ਨਾਨਕ ਤਪਾ ਜੀ ਨੇ, ਦੁਨੀਆਂ ਦਾ ਭਲਾ ਕਰਨ ਵਾਸਤੇ ਆਏ ਨੇ, ਦੁਖੀਆਂ ਦੇ ਦੁੱਖ ਕੱਟਣ ਵਾਸਤੇ ਸੰਸਾਰ ਦੇ ਵਿੱਚ ਆਏ ਨੇ, ਘਬਰਾ ਨਾ, ਅੱਜ ਤੇਰੇ ਕੋਲ ਆਏ ਨੇ, ਤੇਰਾ ਵੀ ਦੁੱਖ ਦੂਰ ਕਰਦਾ। ਜਦੋਂ ਆਹ ਬਚਨ ਸੁਣੇ ਨੇ, ਉਹਨੇ ਦੂਰੋਂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਤੇ ਕਹਿਣ ਲੱਗੇ, ਦਾਤਿਆ ਸ਼ੁਕਰ ਜੇ ਪਰਮਾਤਮਾ ਨੇ ਤੈਨੂੰ ਲੋਕਾਈ ਦੇ ਭਲੇ ਕਰਨ ਵਾਸਤੇ ਭੇਜਿਆ ਏ, ਅੱਜ ਮੇਰੇ ਵਰਗਾ ਇੰਨਾ ਦੁਖੀ ਇਨਸਾਨ ਕੋਈ ਨਹੀਂ ਹੋ, ਜੇ ਕਿਰਪਾ ਕਰਕੇ ਆਏ ਜੇ ਤੇ ਮੇਰੇ ਦੁੱਖ ਦਾ ਬੰਦ ਖਲਾਸੀ ਕਰਾਂ, ਦੁੱਖਾਂ ਤੋਂ ਛੁਟਕਾਰਾ। ਮਹਾਰਾਜ ਜੀ ਨੇ ਫਿਰ ਉਸ ਵੇਲੇ ਬਖਸ਼ਿਸ਼ ਕੀਤੀ, ਮੇਹਰ ਦੀ ਨਜ਼ਰ ਕੀਤੀ। ਉਸ ਤੋਂ ਮਹਾਰਾਜ ਜੀ ਨੇ ਬਾਅਦ ਫਿਰ ਭਾਈ ਮਰਦਾਨਾ ਜੀ ਨੂੰ ਕਹਿ ਦਿੱਤਾ ਸੀ, ਮਰਦਾਨਿਆ ਰਬਾਬ ਵਜਾ, ਬਾਣੀ ਆਈ। ਤੇ ਇਹਨੇ ਨਾ ਦੁਪਾਲਪੁਰ ਦੇ ਕੋਹੜੀ ਨੇ ਮਹਾਰਾਜ ਜੀ ਨੂੰ ਸਵਾਲ ਕੀਤਾ ਸੀ, ਕਹਿਣ ਲੱਗੇ, ਮਹਾਰਾਜ ਸੁੱਖ ਵੀ ਬਹੁਤ ਵੇਖਿਆ, ਅੱਜ ਦੁੱਖ ਵੀ ਬਹੁਤ ਵੇਖਦਾ ਪਿਆ, ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਕੋਈ ਪੁੱਛਿਆ ਜੀ ਕੀ? ਕਹਿਣ ਲੱਗੇ, ਮੈਂ ਪੁੱਛਣਾ ਚਾਹੁੰਦਾ ਇੰਨੇ ਦੁੱਖ ਕਿਉਂ ਆਏ ਨੇ ਮੈਨੂੰ? ਅੱਜ ਚੌਧਰ ਤਾਂ ਮੇਰੀ ਖੁੱਸ ਗਈ, ਧਨ ਦੌਲਤ ਸਭ ਕੁਝ ਤਬਾਹ ਹੋ ਗਿਆ, ਫਨਾ ਹੋ ਗਿਆ, ਕੰਗਾਲ ਹੋਇਆ ਬੈਠਾ, ਤਨ ਨੂੰ ਰੋਗ ਲੱਗ ਗਿਆ, ਇੰਨਾ ਸੁੱਖ ਸੀ ਪਰ ਅੱਜ ਇੰਨਾ ਦੁੱਖ ਕਿਉਂ ਆ ਗਿਆ? ਆਹ ਸਾਡਾ ਵੀ ਸਵਾਲ ਜੀ ਅੱਜ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਨਾ, ਤੇ ਕਹਿੰਦੇ ਮਹਾਰਾਜ ਇੰਨਾ ਦੁਖੀ ਕਿਉਂ ਸਾਨੂੰ ਕੀਤਾ, ਇੰਨੇ ਦੁੱਖ ਕਿਉਂ ਲੱਗ ਗਏ? ਫਿਰ ਉਹਨਾਂ ਦੁੱਖਾਂ ਦਾ ਕਾਰਨ ਸਾਨੂੰ ਬਾਣੀ ਦੱਸਦੀ ਵੀ ਦੁੱਖਾਂ ਦਾ ਕਾਰਨ ਕੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ, ਕਹਿਣ ਲੱਗੇ, ਸੱਜਣਾ ਫਿਰ ਸੁਣ, ਜੇ ਦੁੱਖਾਂ ਦਾ ਕਾਰਨ ਸੁਣਨਾ ਚਾਹੁੰਦਾ, ਦੁੱਖਾਂ ਦਾ ਕਾਰਨ ਹੈ ਵਾਹਿਗੁਰੂ ਦਾ ਨਾਮ ਭੁੱਲ ਜਾਣਾ, ਦੁੱਖਾਂ ਦਾ ਕਾਰਨ ਹੈ ਪਰਮਾਤਮਾ ਦੀ ਯਾਦ ਭੁੱਲ ਜਾਣਾ,
ਜਦੋਂ ਵਾਹਿਗੁਰੂ ਭੁਰਦਾ ਹੈ ਨਾ, ਪਰਮਾਤਮਾ ਭੁਰਦਾ ਹੈ, ਫਿਰ ਇੱਕ ਦੁੱਖ ਨਹੀਂ ਜਿਉਂਦਾ, ਸਾਰੇ ਦੁਨੀਆਂ ਦੇ ਦੁੱਖ ਉਸ ਬੰਦੇ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ। ਮੈਂ ਇੱਕ ਦੋ ਪ੍ਰਮਾਣ ਸਾਂਝੇ ਕਰਦਿਆਂ ਵੀ ਕਿੰਨਾ ਕੁ ਬੰਦਾ ਦੁਖੀ ਹੁੰਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇੱਕ ਟੋਡੀ ਰਾਗ ਵਿੱਚ ਸ਼ਬਦ ਆਉਂਦਾ, ਉਹਦੇ ਵਿੱਚ ਸਤਿਗੁਰੂ ਜ਼ਿਕਰ ਕਰਦੇ ਨੇ, ਹਰ ਬਿਸਰਤ ਸਦਾ ਖੁਆਰੀ। ਜਦੋਂ ਹਰੀ ਵਿਸਰਦਾ ਨਾ, ਫਿਰ ਬੰਦੇ ਦੇ ਪੱਲੇ ਖੁਆਰੀ ਪੈਂਦੀ, ਧੱਕੇ ਪੈਂਦੇ ਨੇ, ਦੁਖੀ ਹੁੰਦਾ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾਕੋ, ਊਠ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਰਣਾ, ਸਰਪ ਜੈਸੇ ਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਦੁੱਖ ਕਿਉਂ ਆਉਂਦੇ ਨੇ? ਇਸ ਕਰਕੇ ਆਉਂਦੇ ਨੇ, ਸਾਨੂੰ ਵਾਹਿਗੁਰੂ ਭੁੱਲ ਜਾਂਦਾ। ਬਸੰਤ ਸਵਰਗ ਲੋਕਾ ਹੈ ਜਿੱਤ ਤੇ ਪ੍ਰਿਥਵੀ, ਨਵ ਖੰਡਣਾ ਹੈ ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ ਹੈ। ਕੌਤ ਕੋੜ ਤਮਸਿਆ ਚਿਤ ਨ ਆਵਸ ਨਾਓ, ਨਾਨਕ ਕੋੜੀ ਬਰਾਬਰ ਉਜੜ ਸੋਈ ਥਾਂ। ਇਹ ਇੰਨੇ ਬੰਦਾ ਦੁਖੀ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲ ਪੜ੍ਹ ਕੇ ਵੇਖੋ, ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ, ਸੁੰਦਰ ਸੇਜ ਵਾਹਿਗੁਰੂ, ਮੋਤੀ ਤਾਂ ਮੰਦਰ ਉਸਰਾ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀ ਪਾਵੇ ਚਾਓ ਮਤ ਦੇਖ ਭੁੱਲਾਂ ਵਿਸਰੈ, ਤੇਰੇ ਚਿਤ ਨਾ ਆਵੇ ਨਾ, ਹਰ ਬਿਨ ਜੀਓ ਜਲ ਬਲ ਜਾਉ, ਹਰ ਬਿਨ ਜੀਓ। ਹਰੀ ਦੇ ਨਾਂ ਤੋਂ ਬੰਦਾ ਬੰਦਾ ਜਲਦਾ ਹੈ, ਸੜਦਾ ਹੈ, ਦੁਖੀ ਹੁੰਦਾ ਹੈ, ਅੱਤ ਦਾ ਵਰਲਾਪ ਕਰਦਾ। ਹਰ ਬਿਨ ਜੀਓ ਜਲ ਬਲ ਜਾਉ, ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾਈ ਥਾਉ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮਣੀ ਮੁਖ ਮੋਹਣੀ ਸਹਿ ਕਰੇ ਰੰਗ ਪਸਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਜਿਹਨੂੰ ਵਾਹਿਗੁਰੂ ਦਾ ਨਾਮ ਚਿੱਤ ਵਿੱਚ ਨਹੀਂ ਨਾ ਆਉਂਦਾ, ਉਹ ਵੀ ਬੰਦਾ ਦੁਖੀ ਹੁੰਦਾ। ਮੈਂ ਆਰੰਭ ਵਿੱਚ ਬਚਨ ਕਹਿ ਸੀ, ਮੈਂ ਬਚਨ ਸਾਂਝੇ ਕਰਦਿਆਂ, ਇਹ ਦੋ ਚੀਜ਼ਾਂ ਰੱਬ ਭੁਲਾ ਦਿੰਦੀਆਂ ਨੇ, ਇੱਕ ਜਵਾਨੀ ਤੇ ਜਵਨ, ਇਹ ਬੰਦੇ ਦੇ ਵੈਰੀ ਬਣ ਜਾਂਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੈਂ ਬੋਲ ਪੜ੍ਹ ਕੇ ਸੁਣਾਵਾਂ, ਕਹਿੰਦੇ ਨੇ, ਜਿਨ ਸਿਰ ਸੋਹਣ ਪੱਟੀਆਂ, ਮਾਂਗੀ ਪਾਏ ਸੰਧੂਰ, ਸੇਸਰ ਕਾਤੀ ਮੁੰਨੀਆਂ, ਗਲ ਵਿੱਚ ਆਵੇ ਧੂੜ, ਮਹਿਲਾ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨ ਪਾਇਆ, ਕਰ ਦੇਖਿਆ ਵੇਸ। ਇਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ, ਧਨ ਜੋਬਨ ਤੋਂ ਵੈਰੀ ਹੋਏ। ਇਹ ਇੱਥੋਂ ਪਾਵਨ ਸ਼ਬਦ ਦੀ ਆਰੰਭਤਾ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਨੇ, ਜਦੋਂ ਅਸੀਂ ਵਿਆਹੀਆਂ ਲਾੜੇ ਸੋਹਣ ਪਾਸ, ਹੇ ਡੋਲੀ ਚੜਾਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਏ ਝੱਲੇ ਚਿਮਕਣ ਪਾਸ, ਇੱਕ ਲੱਖ ਲਹਿਣ ਬਹਿਟੀਆਂ ਲੱਖ ਲਹਿਣ ਖੜੀਆਂ। ਇੰਨੀ ਅਮੀਰੀ ਇੰਨੀ ਧਨ ਦੌਲਤ, ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸੇਜੜੀਆਂ, ਤਿੰਨ ਗਲ ਸਿਲਕਾ ਪਾਈਆਂ ਟੁੱਟਣ ਮੌਤ ਸਰੀਆਂ। ਅੱਜ ਗਲ ਵਿੱਚ ਫਾਹੀਆਂ ਪੈ ਗਈਆਂ ਨੇ, ਦੁੱਖ ਆ ਗਿਆ ਨਾ, ਸੁੱਖ ਚਲੇ ਗਏ, ਦੁੱਖ ਆ ਗਿਆ। ਦੁੱਖ ਆਉਣ ਦਾ ਕਾਰਨ ਕੀ ਹੈ? ਕਹਿਣ ਲੱਗੇ, ਆ ਜੇ ਧਿਆਨ ਦੇ ਨਾਲ ਸੁਣਿਆ, ਜੇ ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਇਆ, ਦੋਤਾ ਨੋ ਫਰਮਾਇਆ ਲੈ ਚੱਲੇ ਪੱਤ ਗੁਆਏ। ਧਨ ਜੋਬਨ ਦੇ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੋਤਾ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਇਹ ਇੰਨਾ ਕੁਛ ਸਭ ਕੁਝ ਫਨਾ ਹੋ ਗਿਆ। ਕਿਉਂ ਫਨਾ ਹੋ ਗਿਆ? ਕਿਉਂਕਿ ਧਨ ਜੋਬਨ ਦੋਏ ਵੈਰੀ ਹੋਏ, ਇਹ ਵੈਰੀ ਬਣ ਗਏ। ਇਹਨਾਂ ਨੇ ਗੁਰੂ ਭੁਲਾ ਦਿੱਤਾ, ਇਹਨਾਂ ਨੇ ਰੱਬ ਭੁਲਾ ਦਿੱਤਾ, ਇਹਨਾਂ ਨੇ ਬੰਦਗੀ ਭੁਲਾ ਦਿੱਤੀ, ਇਹਨਾਂ ਨੇ ਸਿਮਰਨ ਕਰਨਾ ਭੁਲਾ ਦਿੱਤਾ। ਜਦੋਂ ਇਹ ਸਭ ਕੁਝ ਭੁੱਲ ਜਾਂਦਾ ਨਾ, ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ, ਸੱਚ ਜਾਣੇ ਫਿਰ ਹੀ ਬੰਦੇ ਦੇ ਅੰਦਰ ਦੁੱਖ ਹੁੰਦੇ, ਘਰ ਵਿੱਚ ਦੁੱਖ, ਵਿਪਤਾ, ਪਰੇਸ਼ਾਨੀਆਂ, ਡਿਪਰੈਸ਼ਨ ਸਭ ਕੁਝ। ਜਦੋਂ ਵਾਹਿਗੁਰੂ ਚੇਤੇ ਆ ਜਾਂਦਾ ਨਾ, ਫਿਰ ਸਾਰੇ ਦੁੱਖ ਚਲੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇਹਨੇ ਪੁੱਛਿਆ, ਕੋੜੀ ਨੇ, ਕਹਿਣ ਲੱਗਾ, ਮਹਾਰਾਜ ਜੀ ਸਭ ਕੁਝ ਚਲਾ ਗਿਆ, ਅੱਜ ਇੰਨਾ ਦੁੱਖ ਆ ਗਿਆ, ਮੈਂ ਦੁੱਖਾਂ ਦਾ ਕਾਰਨ ਪੁੱਛਣਾ ਚਾਹੁੰਦਾ। ਫਿਰ ਮਹਾਰਾਜ ਜੀ ਨੇ ਉਸ ਵੇਲੇ ਦੁੱਖਾਂ ਦਾ ਕਾਰਨ ਦੱਸਿਆ ਸੀ। ਕਹਿਣ ਲੱਗੇ, ਜੈ ਤਨ ਬਾਣੀ, ਅੱਜ ਦਾ ਹੁਕਮਨਾਮ, ਜੈ ਤਨ ਬਾਣੀ ਵਿਸਰ ਜਾਏ। ਜੈ ਦੇ ਅਰਥ ਹੁੰਦੇ ਨੇ ਜਿਸ, ਤਨ ਦੇ ਅਰਥ ਹੁੰਦਾ ਤਨ ਵਿੱਚੋਂ, ਜਿਸ ਮਨੁੱਖ ਦੇ ਤਨ ਵਿੱਚੋਂ ਭਾਵ, ਜਿਸ ਮਨੁੱਖ ਦੇ ਹਿਰਦੇ ਵਿੱਚੋਂ ਬਾਣੀ ਵਿਸਰ ਜਾਏ। ਬਾਣੀ ਦੇ ਅਰਥ ਨੇ ਪਰਮਾਤਮਾ ਦੀ ਸਿਫਤ ਸਲਾਹ, ਵਿਸਰ ਦੇ ਅਰਥ ਨੇ ਭੁੱਲ ਜਾਂਦੀ। ਜਿਸ ਪਰਮਾਤਮਾ ਨੂੰ
ਯਾਦ ਕਰਨ ਦੀ ਬਜਾਏ ਬੰਦਾ ਭੁਲਾ ਬੈਠਾ। ਜਿਸ ਬੰਦੇ ਦੇ ਹਿਰਦੇ ਵਿੱਚੋਂ ਵਾਹਿਗੁਰੂ ਦਾ ਨਾਮ ਵਿਸਰ ਗਿਆ ਉਹ ਇਹ ਦੁਖੀ ਪਤਾ ਕਿੰਨਾ ਹੁੰਦਾ, ਜਿਉਂ ਪੱਕਾ ਰੋਗੀ ਵੇਲਾ। ਇੰਨਾ ਦੁੱਖ ਦਿੰਦਾ ਫਿਰ ਪਰਮਾਤਮਾ ਦੀ ਜਦੋਂ ਯਾਦ ਭੁੱਲਦੀ ਹੈ, ਜਿਵੇਂ ਸਾਨੂੰ ਦੁੱਖ ਦੁੱਖ ਦੂਰ ਕਰਦੇ, ਪੀੜਾ ਦਿੰਦੇ, ਦੁੱਖ ਪੀੜਾ ਦਿੰਦੇ। ਜਿਵੇਂ ਕੋਹੜ ਦਾ ਰੋਗੀ ਵਰਲਾਪ ਕਰਦਾ, ਇਸ ਤਰ੍ਹਾਂ ਉਹ ਬੰਦਾ ਵਰਲਾਪ ਕਰਦਾ ਦੁਖੀ ਹੁੰਦਾ ਹੈ ਜਿਹਨੂੰ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ। ਜੀਉ ਤਪਤ ਹੈ ਬਾਰੋ ਬਾਰ, ਉਸ ਬੰਦੇ ਦੀ ਫਿਰ ਜਿੰਦ ਨੇ ਨਾ, ਜਿੰਦ ਜਿਹੜੀ ਹੈ ਹਿਰਦਾ, ਉਹ ਤਪਦਾ ਹੈ। ਇੱਕ ਦਿਨ ਨੇ, ਦੋ ਦਿਨ ਨੇ, ਬਾਰ ਬਾਰ, ਹਰ ਰੋਜ਼ ਬੰਦਾ ਡਿਪਰੈਸ਼ਨ ਵਿੱਚ, ਹਰ ਰੋਜ਼ ਬੰਦਾ ਪਰੇਸ਼ਾਨ। ਕਹਿੰਦਾ ਵੀ ਕੱਲ੍ਹ ਥੋੜ੍ਹਾ ਜਿਹਾ ਸਕੂਨ ਮਿਲਿਆ ਸੀ, ਅੱਜ ਫਿਰ ਦੁਖੀ ਹੋ ਗਿਆ, ਅੱਜ ਫਿਰ ਦੁੱਖ ਘਰ ਵਿੱਚ ਆ ਗਿਆ। ਇੱਕ ਦਿਨ ਦਾ ਨਹੀਂ ਗੁਰਮੁਖ, ਜਦੋਂ ਵਾਹਿਗੁਰੂ ਭੁੱਲਦਾ ਹਰ ਸਵਾਸ ਬੰਦੇ ਨੂੰ ਦੁੱਖ ਮਿਲਦਾ, ਹਰ ਦਿਨ ਬੰਦੇ ਦਾ ਦੁੱਖਾਂ ਦੇ ਨਾਲ ਬਤੀਤ ਹੁੰਦਾ। ਜੀਉ ਤਪਤ ਹੈ, ਉਸ ਬੰਦੇ ਦੀ ਜਿੰਦ ਤਪਦੀ ਹੈ, ਉਹ ਬੰਦਾ ਦੁਖੀ ਹੁੰਦਾ ਹੈ ਬਾਰੋ ਬਾਰ, ਬਾਰ ਬਾਰ ਤਪਦਾ, ਤਪ ਤਪ ਖਪਾ ਹੈ, ਬਹੁਤ ਬੇਕਾਰ, ਇੰਨਾ ਤਪਦਾ ਹੈ, ਇੰਨਾ ਦੁਖੀ ਹੁੰਦਾ ਹੈ ਵੀ ਉਹ ਆਪਣੀ ਹਾਲਤ ਜਿਹੜੀ ਹੈ ਨਾ ਉਹ ਵੀ ਬਿਆਨ ਕਰਕੇ ਨਹੀਂ ਦੱਸ ਸਕਦਾ, ਕਿੰਨਾ ਕੁ ਅੰਦਰ ਦੁਖੀ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਬਹੁਤਾ ਬੋਲਣ ਚੱਕਣ ਹੋ, ਵਿਣ ਬੋਲੇ ਜਾਣਾ ਹੈ ਸਭ ਸੋਏ। ਕਹਿਣ ਲੱਗੇ ਬੰਦਾ ਜਦੋਂ ਇਹ ਸਵਾਲ ਕਰਦਾ ਨਾ ਵੀ ਮੈਂ ਤੇ ਕਦੀ ਮਾੜਾ ਕੰਮ ਨਹੀਂ ਕੀਤਾ, ਮੈਂ ਕਿਉਂ ਦੁਖੀ ਹਾਂ, ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨਾ ਭਾਈ, ਹੁਣ ਉਸ ਵੇਲੇ ਨੂੰ ਯਾਦ ਕਰ ਜਦੋਂ ਪਰਮਾਤਮਾ ਨੇ ਸਭ ਕੁਝ ਤੈਨੂੰ ਦਿੱਤਾ, ਉਦੋਂ ਤੈਨੂੰ ਵਾਹਿਗੁਰੂ ਯਾਦ ਨਹੀਂ ਆਇਆ, ਦੁਨੀਆਂ ਦੇ ਸਾਰੇ ਮਾੜੇ ਕਰਮ ਕੀਤੇ ਨੇ, ਤੇ ਹੁਣ ਕਹਿੰਦਾ ਵੀ ਦੁੱਖ ਕਿਉਂ ਮਿਲੇ ਨੇ, ਹੁਣ ਤੇਰੇ ਇਹ ਬੋਲਣ ਦਾ ਕੋਈ ਫਾਇਦਾ ਨਹੀਂ ਵੀ ਦੁੱਖ ਕਿਉਂ ਆ ਗਏ ਨੇ, ਦੁੱਖ ਕਿਉਂ, ਕਿਉਂਕਿ ਵਿਣ ਬੋਲੇ ਜਾਣਾ ਸਭ ਸੋਏ। ਪਰਮਾਤਮਾ ਬਿਨਾਂ ਬੋਲਿਆਂ ਤੋਂ ਜਾਣਾ, ਉਹਨੂੰ ਪਤਾ ਸੀ ਵੀ ਜਦੋਂ ਜਵਾਨੀ ਵਿੱਚ ਸੀ ਕਦੀ ਗੁਰੂ ਘਰ ਨਹੀਂ ਆਇਆ, ਜਦੋਂ ਧੰਨ ਦੌਲਤ ਦਾ ਮਾਲਕ ਸੀ ਚੰਗਾ ਕਰਮ ਨਹੀਂ ਕੀਤਾ, ਸਾਰੀ ਜ਼ਿੰਦਗੀ ਮਾੜੇ ਕਰਮ ਕਰਦਾ ਰਿਹਾ, ਤੇ ਹੁਣ ਦੋਸ਼ ਪਰਮਾਤਮਾ ਨੂੰ ਦਿੰਦਾ ਨਹੀਂ। ਜਿਹੜੇ ਦੁੱਖ ਆਉਂਦੇ ਨੇ ਨਾ, ਦੱਦਾ ਦੋਸ਼ ਨਾ ਦੇਹੂੰ ਕਿਸੇ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੇਜੈ ਅਵਰਜਣਾ। ਉਹ ਬੰਦੇ ਆ ਹੁਣ ਕਿਸੇ ਨੂੰ ਦੋਸ਼ ਨਾ ਦੇ, ਜਿਹੋ ਜਿਹੇ ਤੇਰੇ ਕਰਮ ਸਨ ਅਜਿਹੋ ਜਿਹਾ ਫਲ, ਮਾੜੇ ਕਰਮਾਂ ਦਾ ਮਾੜਾ ਫਲ। ਮਹਾਰਾਜ ਜੀ ਨੇ ਫਿਰ ਅੱਗੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਚਲੋ ਕੋਈ ਗੱਲ ਨੀ, ਜੇ ਅੱਜ ਇੰਨੇ ਦੁੱਖ ਆਏ ਗਏ ਨੇ ਨਾ, ਮਾੜੇ ਕਰਮ ਕੀਤੇ ਨੇ, ਚਲੋ ਬੇਸਮਝੀ ਸੀ, ਅਕਲ ਨਹੀਂ ਸੀ, ਪਰ ਹੁਣ ਹੀ ਸਿੱਧੇ ਪਾਸੇ ਤੁਰਪੋ, ਪੁੱਛਿਆ ਜੀ ਕੀ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਨੇ ਜਿੰਨ ਕੰਨ ਕੀਤੇ ਅੱਖੀ ਨਾਗ, ਜਿਸ ਪਰਮਾਤਮਾ ਨੇ ਤੈਨੂੰ ਕੰਨ ਦਿੱਤੇ ਨੇ, ਜਿਸ ਪਰਮਾਤਮਾ ਨੇ ਤੈਨੂੰ ਵੇਖਣ ਵਾਸਤੇ ਅੱਖਾਂ ਦਿੱਤੀਆਂ ਨੇ, ਜਿਸ ਪਰਮਾਤਮਾ ਨੇ ਤੈਨੂੰ ਸੁੰਘਣ ਵਾਸਤੇ ਸਾਹ ਲੈਣ ਵਾਸਤੇ ਨੱਕ ਦਿੱਤਾ, ਇਹ ਪਰਮਾਤਮਾ ਦੀ ਦਿੱਤੀਆਂ ਦਾਤਾਂ ਨੇ ਗੁਰਮੁਖੋ, ਇਹ ਸਾਨੂੰ ਮੁਕਤ ਵਿੱਚ ਮਿਲ ਗਿਆ। ਅੱਜ ਰੱਬ ਨਾ ਕਰੇ ਬੰਦੇ ਦੀਆਂ ਅੱਖਾਂ ਚਲੀਆਂ ਜਾਣ, ਤੇ ਡਾਕਟਰ ਸਾਹਿਬਾਨ ਡੁਪਲੀਕੇਟ ਅੱਖਾਂ, ਚਲੋ ਅੱਜ ਕਹਿੰਦੇ ਆ ਵੀ ਚਲੋ ਸਾਨੂੰ ਕਰ ਦਿੰਦੇ ਨੇ, ਪਰ ਉਹਨਾਂ ਦਾ ਖਰਚਾ ਵੇਖੋ ਕਿੰਨਾ। ਪਰ ਜਿਹੋ ਜਿਹੀ ਪਰਮਾਤਮਾ ਨੇ ਰੋਸ਼ਨੀ ਸਾਨੂੰ ਦਿੱਤੀ, ਜਿਹੋ ਜਿਹੇ ਅੰਗ ਪਰਮਾਤਮਾ ਨੇ ਦਿੱਤੇ, ਲੱਤਾਂ ਪੈਰ ਪਰਮਾਤਮਾ ਨੇ ਦਿੱਤੇ ਨੇ, ਇਹੋ ਜਿਹੇ ਸਾਨੂੰ ਸੰਸਾਰ ਵਿੱਚ ਨਹੀਂ ਮਿਲਣੇ, ਜੇ ਮਿਲਣਗੇ ਲੱਖਾਂ ਰੁਪਏ ਖਰਚ ਕੇ। ਮਹਾਰਾਜ ਕਹਿਣ ਲੱਗੇ ਜਿਸ ਪਰਮਾਤਮਾ ਨੇ ਇੱਕ ਇੱਕ ਅੰਗ ਤੈਨੂੰ ਦਿੱਤਾ, ਜਿਨ ਜਿਹਵਾ ਦਿੱਤੀ ਬੋਲੇ ਤਾਕ, ਜਿਸ ਪਰਮਾਤਮਾ ਨੇ ਬੋਲਣ ਵਾਸਤੇ ਸੋਹਣੀ ਜ਼ਬਾਨ ਦਿੱਤੀ, ਤੂੰ ਫਟਾਫਟ ਬੋਲ, ਕਿਉਂਕਿ ਜਦੋਂ ਇਹ ਚੀਜ਼ਾਂ ਖੁਸ ਜਾਂਦੀਆਂ ਨੇ ਨਾ, ਉਦੋਂ ਬੰਦੇ ਨੂੰ ਪਤਾ ਲੱਗਦਾ ਇਹਨਾਂ ਦੀ ਕੀਮਤ ਕੀ। ਗੁੰਗੇ ਬੰਦੇ ਨੂੰ ਪੁੱਛ ਕੇ ਵੇਖੋ ਜਿਹੜਾ ਵਿਚਾਰਾ ਬੋਲ ਕੇ ਦੱਸ ਨਹੀਂ ਸਕਦਾ ਜ਼ਬਾਨ ਦੀ ਕੀਮਤ ਕਿੰਨੀ। ਸਾਨੂੰ ਤੇ ਮੁਕਤ ਵਿੱਚ ਮਿਲੀ, ਅਸੀਂ ਕਦੀ ਕਦਰ ਕੀਮਤ ਨਹੀਂ ਕੀਤੀ। ਪਰਮਾਤਮਾ ਦੀ ਅਮੋਲਕ ਦਾਤਾਂ ਨੇ, ਜਿਨ ਮਨ ਰਾਖਿਆ ਅਗਨੀ ਪਾਏ, ਜਿਸ ਪਰਮਾਤਮਾ ਨੇ ਤੇਰੇ ਸਰੀਰ ਦੇ ਵਿੱਚ ਅੱਗ ਪੈਦਾ ਕੀਤੀ, ਕਿਉਂਕਿ ਪੰਜਾਂ ਤੱਤਾਂ ਦਾ ਸਰੀਰ ਬਣਿਆ ਨਾ, ਸਾਡੇ ਅੰਦਰ ਅੱਗ ਹੈ, ਹਵਾ ਹੈ, ਮਿੱਟੀ ਹੈ, ਇਹਨਾਂ ਦੇ ਨਾਲ ਸਾਡਾ ਸਾਰਾ ਸਰੀਰ ਜਿਹੜਾ ਟੈਂਪਰੇਚਰ, ਅੱਗ ਸਾਡੇ ਅੰਦਰ ਹੈ, ਜਿਹੜੀ ਹਵਾ ਸਾਹ ਲੈ ਰਹੇ ਹਾਂ, ਇਹ ਪੰਜਾਂ ਤੱਤਾਂ ਦਾ ਸਰੀਰ ਬਣਿਆ ਜਿਹਦੇ ਨਾਲ ਅਸੀਂ ਤੁਰੇ ਫਿਰੇ। ਮਹਾਰਾਜ ਕਹਿਣ ਲੱਗੇ ਸਭ ਕੁਝ ਪਰਮਾਤਮਾ ਨੇ, ਵਾਜੇ ਪਵਨ ਅੱਖ ਸਵਜਾਏ, ਸਵਾਸਾਂ ਰੂਪੀ ਵਾਜਾ ਜਿਹੜਾ ਉਹ ਵੱਜ ਰਿਹਾ। ਵੇਖੋ ਸਵਾਸਾਂ ਰੂਪੀ ਵਾਜਾ ਵੱਜ ਰਿਹਾ ਤੇ ਅਸੀਂ ਤੁਰੇ ਫਿਰਦੇ, ਜਿਸ ਦਿਨ ਸਵਾਸ ਰੁਕ ਗਏ ਨਾ ਤੇ ਬੰਦੇ ਨੇ ਮਿੱਟੀ ਦੀ ਢੇਰੀ ਹੋ ਜਾਣਾ, ਇਹਨੂੰ ਕੋਈ ਉਠਾ ਨਹੀਂ ਸਕਦਾ, ਇਹ ਬੋਲ ਨਹੀਂ ਸਕਦਾ, ਹਿਲ ਜੁਲ ਨਹੀਂ ਸਕਦਾ, ਕਿਉਂਕਿ ਸਵਾਸ ਪੂਰੇ ਹੋ ਗਏ। ਮਹਾਰਾਜ ਕਹਿਣ ਲੱਗੇ ਜਿਸ ਪਰਮਾਤਮਾ ਨੇ ਸਵਾਸ ਦਿੱਤੇ ਨੇ, ਤੈਨੂੰ ਸੋਹਣੇ ਸਰੀਰ ਦੇ ਅੰਗ ਦਿੱਤੇ ਨੇ,
ਉਸ ਪਰਮਾਤਮਾ ਨੂੰ ਯਾਦ ਜ਼ਰੂਰ ਕਰਿਆ, ਬੰਦਗੀ ਜ਼ਰੂਰ ਕਰਿਆ ਕਰ। ਜੇਤਾ ਮੋਹ ਪ੍ਰੀਤ ਸਵਾਦ, ਇਹ ਕਹਿਣ ਲੱਗੇ ਜਿੰਨਾ ਵੀ ਦੁਨੀਆਂ ਦਾ ਮੋਹ ਹੈ, ਜਿੰਨੀ ਵੀ ਦੁਨੀਆਂ ਦੀ ਪ੍ਰੀਤ ਹੈ, ਭਾਵੇਂ ਧਨ ਦੌਲਤ ਨਾਲ ਹੈ, ਭਾਵੇਂ ਜ਼ਮੀਨਾਂ ਜਾਇਦਾਦਾਂ ਨਾਲ ਹੈ, ਜਿਨ੍ਹਾਂ ਦੇ ਸਵਾਦ ਵਿੱਚ ਗਲਤਾਨ ਹੋ ਗਿਆ, ਸੱਭਾ ਕਾਲਕ ਦਾਗਾ ਦਾਗ, ਇਹ ਤੇਰੇ ਮੱਥੇ ਤੇ ਦਾਗ ਨੇ। ਕਿਉਂਕਿ ਇਹ ਚੀਜ਼ਾਂ ਸਾਨੂੰ ਬੰਦਗੀ ਨਹੀਂ ਕਰਨ ਦਿੰਦੀਆਂ, ਇਹ ਚੀਜ਼ਾਂ ਸਾਨੂੰ ਰੱਬ ਵਾਲੇ ਪਾਸੇ ਨਹੀਂ ਤੁਰਦੀਆਂ। ਦੁਨੀਆਂ ਦਾ ਮੋਹ, ਦੁਨੀਆਂ ਦੀ ਧਨ ਦੌਲਤ, ਇਹ ਪਕਸ਼ ਜਿਹੜੀ ਆਪਣੇ ਵੱਲ ਬੰਦੇ ਨੂੰ ਖਿੱਚ ਕੇ ਰੱਖਦੀ। ਕਹਿਣ ਲੱਗੇ ਫਿਰ ਤੇਰੇ ਮੱਥੇ ਤੇ ਦਾਗ ਲੱਗਣਾ, ਤੇਰੇ ਤੇ ਦੋਸ਼ ਲੱਗਣਾ ਵੀ ਤੂੰ ਸੰਸਾਰ ਵਿੱਚ ਆਇਆ ਸੀ, ਬੰਦਗੀ ਨਹੀਂ ਕੀਤੀ। ਤੇ ਜਿਸ ਬੰਦੇ ਤੇ ਦੋਸ਼ ਲੱਗ ਜਾਣਾ, ਉਹਨੂੰ ਕਿੱਥੇ ਸੁੱਟਿਆ ਜਾਂਦਾ? ਜੇਲ੍ਹ ਦੇ ਵਿੱਚ। ਜਿਸ ਬੰਦੇ ਦੇ ਮੱਥੇ ਤੇ ਦੋਸ਼ ਲੱਗ ਜਾਣ ਵੀ ਇਹਨੇ ਸਾਰੀ ਜ਼ਿੰਦਗੀ ਮਾੜੇ ਕਰਮ ਕੀਤੇ ਨੇ, ਚੰਗਾ ਕਰਮ ਹੀ ਕੋਈ ਨਹੀਂ ਕੀਤਾ, ਨਾ ਗੁਰੂ ਦੀ ਸੇਵਾ ਕੀਤੀ, ਨਾ ਕਿਸੇ ਦਾ ਭਲਾ ਕੀਤਾ, ਨਾ ਬੰਦਗੀ ਕੀਤੀ, ਉਹਦੇ ਤੇ ਦੋਸ਼ ਲੱਗੇਗਾ ਤੇ ਦੋਸ਼ ਵਾਲੇ ਨੂੰ ਨਰਕਾਂ ਵਿੱਚ ਸੁੱਟਿਆ ਜਾਏਗਾ। ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਾ ਹੀ ਜਾਏ। ਜਦੋਂ ਦੋਸ਼ ਲੱਗੇ ਹੋਣਗੇ ਨਾ, ਫਿਰ ਰੱਬ ਦੀ ਦਰਗਾਹ ਵਿੱਚ ਤੈਨੂੰ ਬਹਿਣ ਵਾਸਤੇ ਥਾਂ ਨਹੀਂ ਮਿਲੇ। ਕਰਮ ਮਿਲੇ ਆਖਣ ਤੇਰਾ ਨਾਮ, ਇਤੇ ਵਾਹਿਗੁਰੂ ਆਪ ਕਿਰਪਾ ਕਰਨ। ਬੰਦਾ ਬੰਦਗੀ ਵਾਲੇ ਪਾਸੇ ਤੁਰੇ, ਜਿੱਤ ਲੱਗ ਤਰਨਾ ਹੋਰ ਨਹੀਂ ਥਾਂ, ਕਿਉਂਕਿ ਨਾਮ ਤੋਂ ਬਿਨਾਂ ਸਾਨੂੰ ਹੋਰ ਕੋਈ ਥਾਂ ਨਹੀਂ ਲੱਭਦੀ ਜਿਹੜਾ ਸਾਡਾ ਭਲਾ ਕਰ ਸਕੇ। ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਸਾਨੂੰ ਡੁੱਬਦਿਆਂ ਨੂੰ ਬਚਾ ਸਕੇ। ਤਾਂ ਹੀ ਮਹਾਰਾਜ ਜੀ ਬਚਨ ਕਿਹਾ ਸੀ, ਅਗਨ ਸਾਗਰ ਬੁੜਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਸਤਾਰਾ। ਗੁਰੂ ਬਾਂਹ ਫੜ ਕੇ ਸਾਨੂੰ ਇਸ ਡੁੱਬਦੇ ਭਵਜਲ ਸੰਸਾਰ ਵਿੱਚੋਂ ਬਚਾਉਣ ਵਾਲਾ ਹੈ, ਪਰ ਗੁਰੂ ਨੂੰ ਬਾਂਹ ਫੜਾਵਾਂਗੇ ਤੇ ਗੁਰੂ ਕੱਢੇਗਾ। ਅਸੀਂ ਤੇ ਗੁਰੂ ਕੋਲ ਬਹਿਣ ਵਾਸਤੇ ਤਿਆਰ ਨੇ, ਗੁਰੂ ਕੋਲ ਆਉਣ ਵਾਸਤੇ ਤਿਆਰ ਨੇ। ਮਹਾਰਾਜ ਜੀ ਨੇ ਫਿਰ ਅੱਗੇ ਬਚਨ ਕਹੇ ਨੇ, ਸਾਨੂੰ ਧੀਰਜ ਦਿੱਤਾ ਹੈ। ਕਹਿਣ ਲੱਗੇ ਬੰਦਿਆ, ਗੁਰੂ ਬੜਾ ਦਿਆਲੂ ਹੀ, ਪਰਮਾਤਮਾ ਬੜਾ ਦਿਆਲੂ ਹੀ, ਜੇ ਕੋ ਡੁੱਬਾ ਫਿਰ ਹੋਵੇ ਸਾਰ, ਜੇ ਕੋ ਵਕਾਰਾਂ ਵਿੱਚ ਡੁੱਬ ਹੀ ਗਿਆ ਨਾ, ਮਾੜੇ ਪਾਸੇ ਤੁਰ ਹੀ ਪਿਆ ਹੈ। ਤੇ ਕਹਿਣ ਲੱਗੇ ਅਰਦਾਸ ਕਰ, ਉਹ ਪਰਮਾਤਮਾ ਕਿਰਪਾਲੂ ਹੈ, ਦਿਆਲੂ ਹੈ, ਉਹ ਵੱਡੇ ਵੱਡੇ ਪਾਪੀਆਂ ਦਾ ਵੀ ਪਾਰ ਉਤਾਰਾ ਕਰਨ ਵਾਲਾ ਹੈ। ਜੇ ਕੋ ਡੁੱਬੇ ਫਿਰ ਹੋਵੇ ਸਾਰ, ਉਹ ਡੁੱਬੇ ਹੋਇਆਂ ਦੀ ਵੀ ਸੰਭਾਲ ਕਰਦਾ ਹੈ। ਨਾਨਕ ਸਾਚਾ ਸਰਬਦਾ ਤਾਰ, ਉਹ ਸਦਾ ਸਾਨੂੰ ਦਾਤਾਂ ਦੇਣ ਵਾਲਾ, ਸਾਡੇ ਤੇ ਬਖਸ਼ਿਸ਼ ਕਰਨ ਵਾਲਾ ਹੈ। ਅਖੀਰ ਵਿੱਚ ਵੀ ਬੰਦਾ ਤੋਬਾ ਕਰ ਲੈ ਨਾ ਵੀ ਪਰਮਾਤਮਾ ਜੀ, ਅਸੀਂ ਭੁੱਲਣਾ ਆ ਰਹੇ, ਅਸੀਂ ਕਲਯੁਗੀ ਜੀਵ, ਸਾਡੀ ਬੁੱਧੀ ਥੋੜੀ ਹੈ, ਕਿਰਪਾ ਕਰਕੇ ਸਾਡੇ ਅਵਗਣਾਂ ਨੂੰ ਬਖਸ਼ ਦਿਓ। ਉਹ ਫਿਰ ਦਿਆਲੂ ਪਰਮਾਤਮਾ ਫਿਰ ਦਰ ਤੇ ਆਇਆਂ ਦੀ ਲਾਜ ਰੱਖਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ। ਸਤਿਗੁਰੂ ਕਿਰਪਾ ਕਰਨ, ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਸੋਹਣੇ ਪਰਮਾਤਮਾ ਕੋਲੋਂ ਬੁੱਧੀ ਦੀ ਅਰਦਾਸ ਕਰੀਏ ਵੀ ਪਰਮਾਤਮਾ ਸੋਹਣੇ ਮਤ ਦਿਓ, ਤਾਂ ਕਿ ਅਸੀਂ ਬੰਦਗੀ ਅਤੇ ਗੁਰੂ ਦੀ ਸੇਵਾ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜਿਆ ਵਧਾਈਆ। ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਹੈ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੁਖ ਮਨ ਵਸਾਰੇ ਕਹੇ ਨਾਨਕ, ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਘਰਤਾ ਤੇਰਾ ਸਭ ਕੁਛ ਹੈ, ਜਿਸ ਦੇ ਹੇ ਸੋ ਪਾਵੈ ਸਦਾ ਸਭ ਸਲਾਹ ਤੇਰੀ, ਨਾਮ ਮਨ ਵਸਾਵਾ ਨਾਮ ਦਿਨ ਕਾ ਮਨ ਵਸਿਆ ਵਾ ਜੀ। ਸਬਦ ਕਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਤ ਨਾਮ ਆਧਾਰ ਮੇਰਾ ਦਿਲ ਭੁੱਖਾ, ਸਭ ਗਵਾਈਆ ਕਰ ਸਾਂਤ ਸੁਖ ਮਨਾਇ, ਵਸਿਆ ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦਿਆ ਵਡਿਆਈਆ ਕਾਹੇ ਨਾਨਕ, ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ, ਸਭ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤ ਕਰਿ ਅਨਹਦ ਵਾਜੇ, ਆਨੰਦ ਸਨੋਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰ ਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪਨੀਰ ਕਹਿਤੇ, ਪਵੈ ਸਤਿਗੁਰਿਆ ਭਰਪੂਰੇ,
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂ ਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾ ਅਖੇਲਾ ਸਾਗਲ ਜਗਤ ਚੰਗਿਆਈ ਅਬਰਿਆਈ ਅਵਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਸੰਗ ਹੈ ਜੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਸ ਭਗਵਤੀ ਪਾਸ਼ੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜੁਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਇੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਾਰਨ ਉਹਨੇ ਧਿਆਵਾ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਤੈਨ ਤਰਕੇ ਗੱਲ ਸੱਤ ਬੋਲੋ ਜੀ ਵਾਹਿ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਹ ਚਲਾਈ ਤੇ ਵਾਹਿ ਦੇਹ ਡਿੱਡ ਕੀਤਾ ਤੇ ਨਾ ਪਿਆਰੇ ਸਿਖਿਆ ਨਹੀਂ ਕਮਾਈ ਦਿੱਤੇ ਅੰਦਰ ਕੀ ਬੋਲੋ ਜੀ ਵਾਹਿ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਹਰ ਇੰਨਾ ਚਲਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਾਸਾ ਸਿੰਘ ਵਾਹਿ ਤੇ ਨਾ ਹੀ ਕਮਾਈ ਦਿੱਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਦਾ ਗੁਰਦੁਆਰਾ ਦਾ ਧਿਆਨ ਦਰਗੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਰ ਕਾਸਤ ਕਾਸਤ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਰੱਖਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੰਥ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਪਰਵਾਜ ਪੰਥ ਸਦਾਸ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਿੰਦਾ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨਿਆਸਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਦੋਹੇ ਕਰ ਜੋੜ ਕਰੋ ਅਰਦਾਸ ਭਾਵੇਂ ਤਾਣੇ ਰਾਸ ਇਹ ਕੀ ਪ੍ਰਭਾਸ ਜੀ ਆਪ ਜੀ ਚਰਨ ਕਾਮਨਾ ਅਰਦਾਸ ਕੀਤੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨਵ ਹੈ ਸੰਗਤਾਂ ਨੂੰ ਦਰਸ਼ਨ ਦਰਜੇ ਕੇ ਨਿਹਾਰਤ ਉਤਾਰ ਜੀਓ ਬੇਅੰਤ ਬਾਣੀਆਂ ਦੇ ਪਾਠ ਅੱਜ ਮੇਰੇ ਰਾਗੀ ਸਿੰਘ ਨੇ ਆਪਦੇ ਚਰਨ ਜਾਤਸ਼ਾਹ ਕੀ ਵਾਰਡ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਕੋ ਨਵੀਂ ਕਿਤਾਬ ਜਾਰ ਕੀਤੀ ਕਰੋ ਹੋ ਯਾਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਫੜੀ ਮੈਂ ਬਾਣੀ ਸੋਧ ਕੇ ਸੱਚ ਸ਼ਰਮਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਡੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਮਿੱਤਰ ਬਾਣੀ ਢਾਣੀ ਮਰਬੁੱਧੀ ਬਖਸ਼ਿਸ਼ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਬ ਸ਼ਾਦੀ ਦੇਗਾਂ ਤਿਆਰ ਕਰਕੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਰ ਸਵਾਰ ਆਪ ਜਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਆਪ ਜੀ ਬਖਸ਼ਿਆ ਦਾਤਾਂ ਦੇ ਨਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਅੱਧ ਚਰਨਾਂ ਸੇਵਾ ਕਰ ਰਹੇ ਸਾਰੇ ਪੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਂਡੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਪਾਲਤਾ ਕਰੋ ਗਰੀਬ ਨਵਾਜ ਕਿਰਪਾ ਕਰੋ ਜੀ ਗਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਜੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰਜੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਦੇ ਚੰਨ ਕਾਮਨਾ ਦਾ ਦਰ ਪਿਤਾ ਦਰ ਕਰ ਸਕਦਾ ਭਾਈ ਅਮਰਜੀਤ ਸਿੰਘ ਗੁੰਦਲ ਵੀ ਪਰਮਜੀਤ ਕੌਰ ਟੀਮਾ ਆਪਣੇ ਪੋਤੇ ਕਾਕਾ ਸ਼ਾਨ ਸਿੰਘ ਪੁੱਤਰ ਦਾ ਸਹਿਜਪਾਲ ਸਿੰਘ ਅਤੇ ਵਿਪਰਾਵ ਜੋਤ ਕੌਰ ਅਤੇ ਚੌਥੇ ਜਨਮ ਦਿਨ ਦੀ ਖੁਸ਼ੀ ਦਿੱਤਾ ਜੀ ਆਪ ਚਰਨਾ ਧੰਨਵਾਦ ਕਰ ਰਿਹਾ ਸ਼ੁਕਰੀਆ ਅਦਾ ਕਰ ਰਿਹਾ ਦਸਾਰ ਪਿਤਾ ਜੀ ਅਤੇ ਬੱਚੇ ਨੂੰ ਪਹਿਲੀ ਵਾਰ ਸਕੂਲ ਦੀ ਪੜ੍ਹਾਈ ਆਰੰਭ ਕਰਨ ਦੀ ਆਪਦੇ ਚਰਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਪਰਿਵਾਰ ਨੂੰ ਦਿੱਤਾ ਬੇਅੰਤ ਮਾਇਆ ਆਪਦੇ ਚਰਨਾ ਭੇਟਾ ਕੀਤੀ ਪ੍ਰਵਾਨਦਾਰ ਬਖਸ਼ਿਸ਼ ਕਰਦੇ ਹਾਂ ਗਰੀਬ ਨਵਾਜ ਜੀ ਕਾਕਾ ਸ਼ਾਨ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਜੋ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਨੂੰ ਮੁਦਾ ਗਿਆ ਕਰ ਬਖਸ਼ ਕਰਨ ਦਿੱਤਾ ਬੱਚੇ ਨੇ ਗੁਰਸਿੱਖੀ ਦਾਜ ਬਖਸ਼ਿਸ਼ ਕਰਕੇ ਉੱਚੀ ਬੇਜਾਂ ਦੀ ਦਾਜ ਬਖਸ਼ੋ ਗਰੀਬ ਨਵਾਜ ਬੱਚੇ ਨੂੰ ਸਕੂਲ ਦੀ ਪੜ੍ਹਾਈ ਸ਼ੁਰੂ ਕਰ ਰਿਹਾ ਕਾਮਯਾਬੀ ਬਖਸ਼ਿਸ਼ ਕਰਨੀ ਅਸਾਂ ਕੋਲ ਸਾਡਾ ਬਖਸ਼ਦਾਰ ਮਿਹਰ ਕਰਦੇ ਹੋਇਆ ਸੇਵਕ ਦੀ ਕਮਾਈਆਂ ਸਭ ਨੂੰ ਕਰੋ ਕਾਰਜ ਵੱਧ ਦੇ ਚੱਜ ਦਾ ਬੱਚਿਆਂ ਦੀ ਮਾਲਤਾ ਕਰੋ ਪਰਿਵਾਰ ਵਿੱਚ ਇੱਕ ਦਾ ਸਵਾਗਤ ਪਿਆਰ ਦੀ ਬਖਸ਼ਿਸ਼ ਕਰ ਦਿੱਤਾ ਸਾਰੇ ਪਰਿਵਾਰ ਨੂੰ ਚਾਨਣਾ ਜੋੜੋ ਕਮਾਈ ਦਾ ਪਿਆਰ ਗੁਰ ਸਿੱਖੀ ਨਾਮ ਦੀ ਦਾਦ ਗੁਰਬਾਲ ਦਾ ਕਰਕੇ ਦਿੱਤਾ ਕਿਰਪਾ ਕਰੋ ਬਾਣੀ ਤੇ ਬਾਣੀ ਦਾ ਕਿਰਪਾਲ ਦਾ ਕਰੋ ਜੀ ਗੁਰੂ ਗੁਰੂ ਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਮੇਰਾ ਘਾਟੀਆਂ ਦਰਦ ਦਾ ਇਲਾਜ ਬੰਦ ਰੱਖੋ ਪਰਿਵਾਰ ਦੀਆਂ ਸਦਾ ਸ਼ੁਭਕਾਮਨਾ ਪੂਰਨ ਕਰੋ ਅਤੇ ਦਰਦ ਦਾ ਇਲਾਜ ਪੂਰੇ ਪ੍ਰਤਾਪ ਜੀ ਕਿਰਪਾ ਕਰੋ ਗੁਰੂ ਰਾਜ
خاص فضل حسین کو ملتا ایک داد باغ پہ آج بخش کر کے سات روز داد بخشو چینل جوڑے من پیار بخش کر دیتا ہر میدان جوان خدے بخش پیار دا کرو جی گرو گریب نو آج دور دراز کرنے بیٹھی لائیو کر سکی سرن کاری سال سنت سال جی پرون کرو کڑیاں لے کے دیتا ہر آپ نے کرپا کی سنگت نے بخشے سنگت آپ کے چرنا دھنواد کر دیا شکریہ ادا کر دیا بےحد مایا لائی گرو کر گرو کر دیا سنگت سنگت مایا بیٹا سنگت گرو کر مایا بیٹا کر دیا پروان کرو بخش کر سب کمائی سفر کرو کارج واج بدتا سب سنگت دیا شبھ کامنا پوریا کرو جی سر بخش کرو گئی گری پرو سیوا پروان کرو بھولا چکا دی معافی بخشو ویدو رکم نامی بخش کر کے پرانا دلی بار سیاد پاڑ کر ماستی آگیا بخشو شد دی پتر سوال آنی کے بعد دیتا رہن دے کار سوار کے چانا تنا دی بناو شہی بھی آرے میرو جنہیں بناتا نام دیتا نان کے نام کر دی کرا تیرے پانی درواز واہ گرو جی کا خالصہ वाहेगुरु जी की फते दोहरा आज्ञा भैया काल की तभी चलायो सब सीखन को हुक्म है गुरु मान्यो ग्रंथ गुरु ग्रंथ जी मान्यो प्रगट गुरा की दे जो प्रभु को बिल भोज है खोज शब्द मैने राज करेगा खालसा आगी रहे न कोई ख्वार हुए सा मिलेंगे भजे शरण जो वाहेगुरु नाम जहाज है चढ़े से उतरे पा जो शरदा कर सेम दे गुरु पारे उतारन हा खंडा जाके हाथ में कलगी सो है शीस जो

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ ਮਹਾਰਾਜ ਬਖਸ਼ਿਸ਼ ਕੀਤੀ, ਆਪ ਸੰਗਤ ਨੇ ਬੜੀ ਸ਼ਰਧਾ ਪਾਵਨ ਸਹਿਤ ਮਹਾਰਾਜ ਨਿੱਘੀ ਕੋਠੀ ਬੈਠ ਕੇ ਪਵਿੱਤਰ ਗੁਰਬਾਣੀ ਆਸ਼ਾ ਕੇ ਵਾਰ ਦੇ ਸੰਪੂਰਨ ਕੀਤੇ ਸਰਵਣ ਕੀਤੇ ਨੇ, ਪਰੰਜਾ ਜੀ ਹੁਕਮਨਾਮੇ ਦੀ ਕਥਾ ਵਿਚਾਰ ਵਿਦਵਾਨ ਨੂੰ ਸਰਵਣ ਕੀਤੀ ਹੈ। ਅਰਦਾਸ ਹਾਜ਼ੀਆਂ ਭਰੀਆਂ ਪਰੰਤੂ ਮਹਾਰਾਜ ਬਖਸ਼ਿਸ਼ ਪਵਿੱਤਰ ਨਾਮੇ ਸਰਵਣ ਕੀਤੇ ਹਨ। ਸੋ ਸਾਸਤਰੀ ਦਸ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰਮ ਕਾਰ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਸੋ ਆਪ ਸਾਸਤਰੀ ਦਸ ਤੁਹਾਨੂੰ ਪਤਾ ਹੈ ਕਿ ਉਹ ਲੜੀਵਾਰ ਸਹਿਜ ਪਾਠ ਆਰੰਭ ਹੋਣੇ ਨੇ, ਪਰ ਸਾਹਿਬ ਠੀਕ 10 ਵਜੇ ਤੱਕ ਆਪ ਲੜੀਵਾਰ ਸਹਿਜ ਪਾਠ ਸਰਵਣ ਕਰਾਉਣਗੇ। ਸੋ ਸਾਰੇ ਸਿੱਖ ਦਾ ਸਤਸੰਗ ਜੀ ਬਾਰ ਬਾਰ ਬੇਨਤੀ ਹੈ ਕਿ ਜ਼ਰੂਰ ਗੁਰੂ ਕਰਾਇਆ ਕਰੋ, ਜ਼ਰੂਰ ਗੁਰੂ ਕਰਾਓ। ਆਓ ਮੱਥਾ ਟੇਕ ਕੇ ਅਰਦਾਸ ਕਰੋ, ਜਿੰਨੇ ਦੇਰ ਤੱਕ ਚਾਹੋ ਸਤਸੰਗ ਜੀ ਮਹਾਰਾਜ ਨਿੱਘੀ ਹੋਈ ਵੱਡੇ ਕਥਾ ਕੀ ਦਰਬਾਰ ਤੁਸੀਂ ਸਰਵਣ ਕਰ ਸਕਦੇ ਹੋ। ਸਤਸੰਗ ਜੀ ਆਪਣੇ ਤੁਹਾਨੂੰ ਬੇਨਤੀ ਹੈ, ਤੁਸੀਂ ਦੇਖ ਰਹੇ ਹੋ ਕਿ ਜੋ ਨਾਰਥ ਆਰ ਸਾਊਥ ਆਰ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਚ ਬੇਅੰਤ ਖਰਚਾ ਹੋ ਰਿਹਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੇਅੰਤ ਪ੍ਰੋਗਰਾਮ ਵੱਲ ਆਪਣੀ ਕਮਾਈ ਸਫ਼ਰ ਕਰਦੇ ਹੋਏ ਹਾਂ। ਬੇਅੰਤ ਮਾਇਆ ਸੰਗਤਾਂ ਵੱਲੋਂ ਗੁਰੂ ਘਰ ਨੂੰ ਆਈ ਹੈ, ਉਹ ਸਾਰੇ ਵਡਭਾਗੀ ਹਨ। ਸਤਸੰਗ ਜਿਨ੍ਹਾਂ ਨੇ ਅੱਜ ਤੱਕ ਆਪਣੀ ਕਮਾਈ ਸਫਲ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਤੁਸੀਂ ਵੀ ਗੁਰੂ ਘਰ ਇਹਨਾਂ ਬਿਲਡਿੰਗਾਂ 'ਚ ਹਿੱਸਾ ਪਾ ਕੇ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਸੰਪੂਰਨਤਾ ਵਾਸਤੇ ਅੱਗੇ ਲਾ ਕੇ ਚੱਲੀਏ ਅਤੇ ਇਹਨਾਂ ਦੀ ਪੂਰੀ ਜੋ ਜਿਹੀਆਂ ਬਿਲਡਿੰਗਾਂ ਨੇ ਇਹ ਸੰਪੂਰਨ ਤੌਰ 'ਤੇ ਮੁਕੰਮਲ ਹੋ ਸਕਣ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਜੋ ਖਾਲਸਾ ਸਕੂਲ ਹੈ, ਗੁਰੂ ਘਰ ਦਾ ਗੁਰੂ ਨਾਨਕ ਖਾਲਸਾ ਸਕੂਲ, ਉਸਦਾ ਜੋ ਦਾਖਲਾ ਖੁੱਲ੍ਹਾ। ਸੋ ਸਾਰੀ ਸੰਗਤਾਂ ਨੂੰ ਬੇਨਤੀ ਕਿ ਆਪਣੇ ਬੱਚਿਆਂ ਨੂੰ ਆਨਲਾਈਨ ਫਾਰਮ ਭਰ ਕੇ ਆਨਲਾਈਨ ਤੁਸੀਂ ਆਪਣੇ ਖਾਲਸਾ ਸਕੂਲ 'ਚ ਬੱਚਿਆਂ ਦਾ ਦਾਖਲਾ ਲੈ ਸਕਦੇ ਹੋ, ਬੱਚਿਆਂ ਨੂੰ ਭੇਜ ਸਕਦੇ ਹੋ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਬੱਚਿਆਂ ਨੂੰ ਖਾਲਸਾ ਸਕੂਲ 'ਚ ਦਾਖਲ ਕਰਵਾਓ, ਪੰਜਾਬੀ ਪੜ੍ਹਾਓ, ਗੁਰਬਾਣੀ ਪੜ੍ਹਾਓ ਅਤੇ ਗੁਰਸਿੱਖੀ ਵਾਸਤੇ ਬੱਚਿਆਂ ਦਾ ਆਉਣ ਵਾਲਾ ਜੀਵਨ ਜਿਹੜਾ ਉਹ ਸਫਲ ਹੋ ਸਕੇ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਾਸ ਸਭ ਤਿਆਰ ਰਹੋ ਕਿ ਸਹਿਜ ਪਾਠ ਆਰੰਭ ਕਰਨ ਕੇ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਦਰਬਾਰ ਦੀ ਹਾਜ਼ਰੀ ਪਿਆਰ ਸਹਿਤ ਸ਼ਰਧਾ ਸਹਿਤ ਭਰ ਰਹੇ ਹੋ, ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 874 ਤੋਂ ਅੱਜ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸ਼੍ਰਵਣ ਕਰਨੇ ਹਨ। ਆਪ ਜੀਆਂ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ, ਪਿਆਰ ਸਹਿਤ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਣੀਆਂ ਹਨ। ਪਾਵਨ ਪਵਿੱਤਰ ਅੰਗ 874 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਧਰ ਟੂਟੀ ਗਾਡੋ ਸਿਰ ਭਾਰ, ਲੱਕੜੀ ਬਿਖਰ ਜਰੀ ਮੰਝ ਭਾਰ, ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁਖ ਸਮ

ਸਤਿਯੁਗ ਸੱਚ ਕਹਿ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ, ਸਤਿਯੁਗ ਧਰਮ ਪੈਰ ਹੈ ਚਾਰ।

ਕਲਯੁਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਭੇਟੈ ਨਾਮ ਉਧਾਰ, ਸਭ

ਤੂੰ ਕਰ ਕਿਰਪਾ ਸਭ ਦਾਲਤ ਦੁੱਖ ਲਹਿ ਜਾਏ ਹਰ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨਾ ਸੁਖਾਏ ਜਿਉਂ ਜਿਉਂ ਰਾਮ ਕਹਿ ਜਨ ਉੱਚੇ ਨਰ ਨਿੰਦਕ ਡੰਸ ਲਗਾਏ ਧ੍ਰਿਗ ਧ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਪਾਏ ਦਇਆ ਦਇਆ ਕਰ।

ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰ ਉਰਧਾਰੀ।

ਗੁਰਮੁਖ ਕਥਾ ਸੁਣੀ ਮਨ ਭਾਈ, ਧਨ ਧਨ ਭਾਗ ਵਡ ਭਾਗ ਹਮਾਰੇ ਰਹਾਉ, ਕੋਟ ਕੋਟ ਤੇ ਤੀਸ ਧਿਆਵਹਿ

ਉਰਤਾਰੀ ਜੇ ਵਡ ਭਾਗ ਹੂ ਵਹਿ ਤਾਂ ਜਪੀਐ ਹਰ ਭਉ ਜਲ ਪਾਰ ਉਤਾਰੀ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਨ ਧਾਰੀ ਨਾਨਕ।

ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਪਿਆਰ ਸਹਿਤ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਨਿਤਾਂ ਪ੍ਰਤੀ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਾਡੀ ਪੜ੍ਹੀ ਸੁਣੀ ਬਾਣੀ ਦਤਾਰ ਜੀ ਪ੍ਰਵਾਨ ਕਰ ਲੈਣ, ਬਾਣੀ ਦਾ ਭਾਵ ਫਲ ਸੰਗਤਾਂ ਨੂੰ ਪ੍ਰਦਾਨ ਕਰਨ। ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਪਿਆਰ ਸਹਿਤ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਵਣ ਕਰੋ ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਉਹਨਾਂ ਚੁੱਕਾਂ ਦੀ ਸੀਮਾ ਪੱਤੇ ਸਾਂਝੀ ਕਰੋ ਜੀ ਵਾਹਿ

ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤੀ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ। ਬਾਦਸ਼ਾਹ ਬੜੇ ਹੋਏ ਦੁਨੀਆਂ ਵਿੱਚ, ਪਰ ਸਾਰੇ ਬਾਦਸ਼ਾਹ ਬਣਾਉਣ ਵਾਲੇ ਸੱਚੇ ਪਾਤਸ਼ਾਹ। ਦੁਨੀਆਂ ਵੀ ਬਾਦਸ਼ਾਹਾਂ ਨੂੰ ਦੁਨੀਆਂ ਬਾਦਸ਼ਾਹ ਕਹਿ ਕੇ ਪੁਕਾਰਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੱਚੇ ਪਾਤਸ਼ਾਹ, ਕਿਉਂਕਿ ਤੇਰੇ ਘਰ ਵਿੱਚ ਸੱਚ ਹੀ ਚੱਲਦਾ ਹੈ, ਸੱਚ ਹੀ ਵਰਤਦਾ ਹੈ, ਸੱਚ ਦਾ ਹੀ ਨਿਆਂ ਹੈ। ਤੇਰੇ ਘਰ ਸਦਾ ਸਦਾ ਹੈ ਨਿਆਂ। ਤੇਰੇ ਵਰਗਾ ਪਾਤਸ਼ਾਹ ਵੀ ਕੋਈ ਨਹੀਂ, ਪਰ ਜਦੋਂ ਦੇਣ ਦੀ ਵਾਰੀ ਆਈ ਨਾ, ਤੇਰੇ ਵਰਗਾ ਲੁਟਾਉਣ ਵਾਲਾ ਵੀ ਕੋਈ ਨਹੀਂ। ਹਉ ਮਨ ਅਰਪੀ ਤਨ ਅਰਪੀ, ਮਨ ਵੀ ਤਨ ਵੀ। ਕਹਿੰਦੇ ਨੇ ਕਰੋੜਾਂ ਦਾ ਧਨ ਦੌਲਤ ਵੀ ਸਰਸਾ ਨਦੀ ਦੇ ਵਿੱਚ ਰੋੜ ਦਿੱਤਾ, ਤੇਰਾ ਹੀ ਦਿੱਤਾ ਹੋਇਆ ਹੈ। ਜਦੋਂ ਤਿਆਗਣ ਦੀ ਵਾਰੀ ਆਈ ਨਾ, ਤੇ ਫਿਰ ਸਾਰਾ ਕੁਝ ਤਿਆਗ ਦਿੱਤਾ। ਬਾਸਲ ਬੇਗ, ਸ਼ਾਸਲ ਬੇਗ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕਹਿੰਦੇ ਨੇ, ਅਸੀਂ ਤੁਹਾਨੂੰ ਤੜਫਾ ਤੜਫਾ ਕੇ ਮਾਰਾਂਗੇ, ਸਾਡੇ ਦਿਲ ਮੋਮ ਨਹੀਂ ਹੋਣਗੇ, ਅਸੀਂ ਪੱਥਰ ਦਿਲ ਹਾਂ, ਕਿਉਂਕਿ ਅਸੀਂ ਖਾਨਦਾਨੀ ਜੱਲਾਦ ਹਾਂ। ਸਾਹਿਬਜ਼ਾਦਿਆਂ ਨੂੰ ਧਮਕੀਆਂ ਦਿੰਦੇ ਨੇ, ਅਸੀਂ ਖਾਨਦਾਨੀ ਜੱਲਾਦ ਹਾਂ, ਸਾਡੇ ਵੱਡਿਆਂ ਨੇ ਨੂਰੂਦੀਨ ਜਲਾਲੂਦੀਨ, ਤੁਹਾਡੇ ਦਾਦਾ ਦੇ ਦਾਦੇ ਦੇ ਭੱਠੀ ਥੱਲੇ ਅੱਗ ਵਾਲੀ ਸੀ ਗੁਰੂ ਅਰਜਨ ਦੇਵ ਜੀ, ਅਸੀਂ ਖਾਨਦਾਨੀ, ਸਾਡੇ ਬਜ਼ੁਰਗਾਂ ਨੇ ਵੱਡਿਆਂ ਨੇ, ਤੁਹਾਡੇ ਦਾਦੇ ਦੇ ਦਾਦੇ ਦੀ ਤੱਤੀ ਤਵੀ ਕਰਕੇ ਭੱਠੀ ਵਿੱਚ ਅੱਗ ਬਾਲਣ ਦਾ ਕੰਮ ਕੀਤਾ ਸੀ ਨੂਰੂਦੀਨ ਨੇ, ਤੇ ਜਲਾਲੂਦੀਨ ਨੇ ਤੁਹਾਡੇ ਦਾਦੇ ਦਾ ਚਾਂਦਨੀ ਚੌਂਕ ਵਿੱਚ ਸੀਸ ਕਤਲ ਕੀਤਾ ਸੀ। ਕਿਤੇ ਵਹਿਮ ਨਾ ਰੱਖਿਓ ਵੀ ਸਾਡੇ ਦਿਲ ਪਿੰਗਲ ਜਾਣਗੇ, ਅਸੀਂ ਮੋਮ ਹੋ ਜਾਵਾਂਗੇ, ਸਾਡੇ ਚਿੱਤ ਵਿੱਚ ਨਾ ਦਇਆ ਹੈ, ਨਾ ਕੋਈ ਤਰਸ ਹੈ, ਨਾ ਕੋਈ ਨਿੱਕੇ ਵਾਲ ਦਿਸਣਗੇ, ਅਸੀਂ ਤੁਹਾਡੇ ਗਲ ਵੀ ਕੱਟ ਦੇਵਾਂਗੇ। ਜਦੋਂ ਇਹ ਆਖਿਆ ਨਾ ਬਾਸਲ ਬੇਗ, ਸ਼ਾਸਲ ਬੇਗ ਨੇ, ਵੀ ਤੁਹਾਡੇ ਗਲ ਹੀ ਕੱਟ ਦਿਆਂਗੇ, ਤੇ ਛੋਟੇ ਸਾਹਿਬਜ਼ਾਦੇ ਮੁਸਕਰਾ ਕੇ ਕਹਿੰਦੇ ਨੇ, ਕੈਸਾ ਟਾਕਰਾ ਕਰਾਇਆ ਅਕਾਲ ਪੁਰਖ ਨੇ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਤੇ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਨਾ, ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਅਸੀਂ ਆਪਣੇ ਦਾਦੇ ਤੋਂ ਇਹ ਗੁੜਤੀ ਲਈਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਮੇਰੇ ਦਾਦਾ ਜੀ ਦੇ ਦਾਦਾ ਜੀ ਨੇ, ਗੁਰੂ ਅਰਜਨ ਦੇਵ ਜੀ ਨੇ, ਪਾਣਾ ਕਹਿਣਾ ਆਸਾਨ ਹੈ, ਸੁਹੇਲਾ ਕਹਿਣ ਕਹਾਵਨ, ਵਿਖਮ ਤੇਰਾ ਪਾਵਨ, ਉਹਨਾਂ ਨੇ ਕਰਕੇ ਵਿਖਾਇਆ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿੱਚ ਇਹ ਕਰਕੇ ਵਿਖਾਇਆ ਵੀ ਧਰਮ ਕੋਈ ਵੀ ਮਾੜਾ ਨਹੀਂ, ਜਬਰ ਤੇ ਜ਼ੁਲਮ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਚੂ ਕਾਲ ਅਜ਼ ਹਮਾ ਹਿਲ ਤੇ ਦਰਗੁਜ਼ਸਤ, ਤਲਵਾਰ ਚੁੱਕਣਾ ਮੇਰਾ ਸ਼ੌਂਕ ਥੋੜਾ ਹੀ ਹੈ, ਮੇਰੀ ਮਜਬੂਰੀ ਬਣ ਗਈ, ਗਰੀਬਾਂ ਦੀ ਮਾਰ ਮੈਂ ਨਹੀਂ ਵੇਖ ਸਕਦਾ। ਸੱਚਾ ਧਰਮ ਉਹਦਾ ਹੀ ਹੈ ਜਿਹਦੇ ਅੰਦਰ ਦਇਆ ਹੈ, ਧੌਲ ਧਰਮ ਦਇਆ ਕਾ ਪੂਤ। ਸਾਹਿਬਜ਼ਾਦੇ ਕੈਸੀ ਨਿਡਰਤਾ ਨਾਲ, ਅਸੀਂ ਡੋਲਣ ਵਾਲੇ ਨਹੀਂ, ਭੁੱਖੇ ਵੀ ਰੱਖਿਆ ਗਿਆ, ਧੁੱਪੇ ਵੀ ਰੱਖਿਆ ਗਿਆ, ਬੂਟਿਆਂ ਦੇ ਨਾਲ ਬਣ ਕੇ, ਗੁਲੇਲਾ ਨਾਲ ਅੱਖਾਂ ਵਿੱਚ ਪੱਥਰ ਵੀ ਮਾਰੇ ਗਏ, ਵੱਟੇ ਵੀ ਮਾਰੇ ਗਏ, ਪਰ ਅੰਤ ਤੱਕ ਇਹ ਕਹਿੰਦੇ ਰਹੇ ਵੀ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ। ਦਾਦੀ ਮਾਂ ਰੋਜ਼ ਤਿਆਰ ਕਰਕੇ ਭੇਜਦੀ ਹੈ ਸੁਬਾ ਸਰਹੰਦ ਦੀ ਕਚਹਿਰੀ, ਪਹਿਲੇ ਦਿਨ ਥੋੜਾ ਥੋੜਾ ਮਨਾਇਆ, ਦੂਜੇ ਦਿਨ ਲਾਲਚ ਦਿੱਤੇ ਤਖਤਾਂ ਦੇ, ਜ਼ਮੀਨ ਜਾਇਦਾਦ ਦੇ, ਤੇ ਤੀਸਰੇ ਦਿਨ ਜਦੋਂ ਰੋਜ਼ ਦਾਦੀ ਤਿਆਰ ਕਰਕੇ ਭੇਜਦੀ ਹੈ ਨਾ ਮਾਤਾ ਗੁਜਰ ਕੋਲ, ਰੋਜ਼ ਆਪਾਂ ਕਹਿੰਦੇ ਹਾਂ ਨਾ ਵੀ ਸਭ ਤੋਂ ਮਹਿੰਗੀ ਜ਼ਮੀਨ ਫਤਿਹਗੜ੍ਹ ਸਾਹਿਬ ਹੈ, ਸਭ ਤੋਂ ਮਹਿੰਗਾ ਦੁੱਧ ਵੀ ਉੱਥੇ ਹੀ ਪਿਆਇਆ ਗਿਆ, ਮੋਤੀ ਰਾਮ ਮਹਿਰਾ, ਕਿੰਨਾ ਦੁੱਧ ਪਿਆਇਆ ਹੋਣਾ, ਅੱਧਾ ਕਿਲੋ ਕਿਲੋ ਦੋ ਗਿਲਾਸਾਂ ਵਿੱਚ, ਕਿਲੋ ਦੁੱਧ ਦਾ ਮੁੱਲ ਪਤਾ ਕਿੰਨਾ ਤਾਰਨਾ ਪਿਆ, ਇਹਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਸੀ ਮੋਤੀ ਰਾਮ ਮਹਿਰਾ। ਪਹਿਲਾਂ ਇਹਦੇ ਧੀ ਬੱਚੇ ਪਰਿਵਾਰ ਨੂੰ ਜਦੋਂ ਇਹਦੀ ਵਾਰੀ ਆਈ ਨਾ, ਤੇ ਖੂਨ ਨਾਲ
ਟੋਆ ਭਰ ਗਿਆ ਤੇ ਫਿਰ ਵੀ ਇਸ ਸੇਵਕ ਦੀ ਭਾਵਨਾ ਵੇਖੋ, ਕਹਿੰਦੇ ਇੰਨਾ ਤੇ ਮੈਂ ਦੁੱਧ ਵੀ ਨਹੀਂ ਪਿਆ ਸੀ, ਫਿਰ ਵੀ ਮੇਰੀ ਘੱਟ ਸੇਵਾ ਹੋਈ ਹੈ। ਜਿੰਨਾ ਮੇਰੇ ਬੱਚਿਆਂ ਦਾ ਖੂਨ ਡੁੱਲਿਆ, ਇੰਨਾ ਮੈਂ ਦੁੱਧ ਨਹੀਂ ਸੀ ਪਿਆ, ਇਹ ਸਸਤਾ ਹੀ ਹੈ। ਅੱਧਾ ਕਿਲੋ ਦੁੱਧ ਇੰਡੀਆ ਵਿੱਚ ਕਿੰਨਾ ਹੋਏਗਾ? 70-80 ਰੁਪਏ ਕਿਲੋ ਹੋਏਗਾ, ਇੱਥੇ $1-2 ਨੂੰ ਹੋਏਗਾ, ਪਰ ਕਿੱਡਾ ਮਹਿੰਗਾ ਦੁੱਧ ਹੈ। ਜਿੱਥੇ ਜ਼ਮੀਨ ਮਹਿੰਗੀ ਪਈ, ਸੋਨੇ ਦੀਆਂ ਮੋਹਰਾਂ, ਐਸੇ ਮਹਾਨ ਸੇਵਕ ਵੀ। ਮਾਤਾ ਗੁਜਰ ਕੌਰ ਕਹਿੰਦੀ ਏ, ਵੇ ਮੋਤੀ ਮਹਿਰਾ, ਦੁਨੀਆਂ ਦੇ ਸਾਰੇ ਮੋਤੀ ਤਿਨਾਂ ਦੀ ਚਮਕ ਫਿੱਕੀ ਪੈ ਜਾਏਗੀ, ਪਰ ਤੇਰੇ ਨਾਮ ਦੀ ਚਮਕ ਸਾਹਿਬਜ਼ਾਦਿਆਂ ਨਾਲ ਵਧਦੀ ਰਹੇਗੀ, ਵਧਦੀ ਰਹੇਗੀ। ਤੇਰੇ ਬੱਚੇ, ਤੇਰੇ ਪਰਿਵਾਰ ਸੱਚਖੰਡ ਵਿੱਚ ਸਾਡੇ ਨਾਲ ਹੀ ਰਹਿਣਗੇ। ਐਸੀ ਭਾਵਨਾ ਬਣਾਈਏ। ਤੀਸਰੇ ਦਿਨ ਮਾਤਾ ਗੁਜਰ ਕੌਰ ਜਦੋਂ ਭੇਜਦੀ ਏ ਨਾ, ਵੀ ਪਤਾ ਲੱਗ ਗਿਆ ਅੱਜ ਦੀਵਾਰਾਂ ਵਿੱਚ ਚਿਣ ਦਿੱਤੇ ਜਾਣਗੇ, ਤੇ ਫਤਿਹ ਸਿੰਘ ਵਾਪਸ ਆਏ ਰਸਤੇ ਵਿੱਚੋਂ, ਕਹਿੰਦੇ ਨੇ ਮਾਤਾ, ਦਾਦੀ ਮਾਂ, ਤੁਸੀਂ ਰੋਜ਼ ਕਹਿੰਦੇ ਸੀ 2 ਦਿਨ ਮੈਂ ਉਡੀਕਾਂਗੀ, ਅੱਜ ਬੋਲੇ ਨਹੀਂ। ਤੁਸੀਂ ਕੱਲ ਵੀ ਪਰਸੋਂ ਵੀ ਆਖਿਆ ਸੀ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਠੰਡੇ ਬੁਰਜ ਵਿੱਚ, ਅੱਜ ਕਿਉਂ ਨਹੀਂ ਬੋਲੇ ਇੰਤਜ਼ਾਰ ਵਾਸਤੇ? ਦਾਦੀ ਮਾਂ ਕਹਿਣ ਲੱਗੀ, ਅੱਜ ਤੁਸੀਂ ਇੰਤਜ਼ਾਰ ਕਰਿਓ ਮੇਰਾ, ਮੈਂ ਤੁਹਾਡੇ ਕੋਲ ਆਵਾਂਗੀ। ਸੋ ਉਹ ਕਿਤੇ ਨਹੀਂ ਗਏ, ਭਾਵਨਾ ਬਣਾ ਕੇ ਉਹਨਾਂ ਦੇ ਅੱਗੇ ਮਨ ਤਨ ਧਨ ਸਰੈਂਡਰ ਕਰ ਦਿਓ, ਆਤਮ ਸਮਰਪਣ, ਤੇ ਫਿਰ ਪ੍ਰੇਮਾ ਨਾਲ ਹਿਰਦਾ ਭਰ ਜਾਏਗਾ।

ਸਤਿਗੁਰੂ ਮਹਾਰਾਜ ਕਿਰਪਾ ਕਰਨ। ਹਰ ਸਾਲ ਇਹ ਸ਼ਹੀਦੀ ਦਿਹਾੜੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ, ਕੈਸੇ ਹਿਰਦੇ ਸਨ ਇਹਨਾਂ ਦੇ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਐਸਾ ਨਾ ਹੋਵੇ ਸਾਲ ਲੰਘਦੇ ਜਾਣ ਪਰ ਸਾਡਾ ਜੀਵਨ ਨਾ ਬਦਲੇ, ਗੁਰੂ ਦੇ ਹੋਰ ਵੀ ਨੇੜੇ ਹੋਈਏ, ਸਵਾਸ ਸਵਾਸ ਜਪੀਏ, ਸਤਨਾਮ ਸ੍ਰੀ ਵਾਹਿਗੁਰੂ, ਫਤਿਹਗੜ੍ਹ ਸਾਹਿਬ ਚਮਕੌਰ ਦੀ ਗੜੀ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਕੇ ਰੱਖੀਏ। ਉਹ ਸਾਡੇ ਵਾਸਤੇ ਯੂਨੀਵਰਸਿਟੀ ਹੈ, ਸਿੱਖੀ ਦਾ ਸਕੂਲ ਹੈ। ਆਓ ਬੜੇ ਪਿਆਰ ਨਾਲ ਕੀਰਤਨ ਦੀ ਸੇਵਾ ਭਾਈ ਸਾਹਿਬ ਜੀ, ਭਾਈ ਹਰਪ੍ਰੀਤ ਸਿੰਘ ਜੀ ਹਾਜ਼ਰੀਆਂ ਭਰਨਗੇ। ਬੇਅੰਤ ਭੁੱਲ ਚੁੱਕ ਦੀ ਖਿਮਾ ਅਸੀਸ ਦਿਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ

ਜੇ ਕੋਈ ਰਾਜੀ ਕਰ ਸਕਦਾ ਹੈ, ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ, ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ, ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਖੁਦ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿ ਰਹੇ ਨੇ, ਤੇਰੀ ਆਤਮਾ ਦੀ, ਤੇਰੇ ਜੀ ਦੀ ਜਿਹੋ ਜੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ, ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ, ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ ਨੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ, ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ, ਕਿੱਥੇ ਚਲਿਆ ਗਿਆ? ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆਂ ਇੱਧਰ ਦੀ ਇੱਧਰ ਹੋ ਜਾਏ, ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ, ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ, ਤੁਸੀਂ ਕਿੱਥੇ ਚਲੇ ਗਏ ਸੀ? ਤੇ ਫਿਰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿ ਦਿੱਤਾ, ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਦੀਆਂ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ, ਇਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਇਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਝ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ, ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਵਨ ਪੰਕਤੀਆਂ ਕਹਿ ਦਿਓ, ਸਾਰੇ ਮਿਲਦਾ ਪਤਾ ਕਿੱਥੋਂ ਹੈ? ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਤੁਰ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ।

ਗੁਰੂ ਦੇ ਚਰਨ ਕਮਲਾਂ ਚ ਬੈਠੀ ਪਰਮ ਸਨਮਾਨ ਗੁਰੂ ਕੀ ਪਿਆਰੀ ਸੱਸ ਸੰਗਤ, ਜਿਨੇ ਕੁ ਸਰੀਰ ਇਸ ਵੇਲੇ ਸਾਹਿਬਾਂ ਦੇ ਚਰਨ ਕਮਲਾਂ ਚ ਬੈਠੇ ਹਨ ਵਡਭਾਗੇ ਹਨ। 2024 ਦਾ ਜਿਹੜਾ ਇਹ ਸਾਲ ਹੈ ਉਹਦੇ ਚ ਕੁਛ ਪਲ ਰਹਿ ਗਏ ਹਨ ਸਮਾਪਤ ਹੋਣ ਨੂੰ ਤੇ 2025 ਦੀ ਆਰੰਭਤਾ ਹੋਣੀ। ਆਪਾਂ ਗੁਰੂ ਅੱਗੇ ਅਰਦਾਸ ਕਰਨੀ ਹੈ ਪਹਿਲਾਂ ਕਿ ਸੱਚੇ ਪਾਤਸ਼ਾਹ ਇਸ ਸਾਲ ਦੇ ਅੰਦਰ ਜਿਹੜੇ ਸਾਡੇ ਕੋਲ ਗੁਨਾਹ ਹੋਏ ਹਨ ਗਲਤੀਆਂ ਹੋ ਗਈਆਂ ਨੇ ਉਹ ਬਖਸ਼ ਲਏ, ਪਿਛਲੇ ਅਵਗੁਣ ਬਖਸ਼ ਲਏ, ਪਰ ਆ ਗਏ ਮਾਰਗ ਪਾਵੇ, ਕਿਉਂਕਿ ਮਾਰਗ ਤੇ ਗੁਰੂ ਦੇ ਸਕਦਾ ਹੋਰ ਕੋਈ ਨਹੀਂ ਦੇ ਸਕਦਾ। ਤੇ ਗੁਰੂ ਅੱਗੇ ਅਰਦਾਸ ਕਰਕੇ ਚੜਿਆ ਸਾਲ ਸੱਚੇ ਪਾਤਸ਼ਾਹ ਜਿਹੜੀ ਸਭ ਤੋਂ ਵੱਡੀ ਸੁਗਾਤ ਦਿੱਤੀ ਹੈ ਨਾ ਸਾਨੂੰ ਤਨ ਦਾ ਸੁੱਖ ਦੇ, ਕਿਉਂਕਿ ਤਨ ਦਾ ਸੁੱਖ ਹੋਏਗਾ ਤੇ ਅਸੀਂ ਫਿਰ ਨਾਮ ਵੀ ਜਪਵਾਵਾਂਗੇ। ਗੁਰੂ ਰਹਿਮਤ ਕਰਨ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸ਼ਬਦ ਤੋਂ ਆਰੰਭ ਕਰ ਰਹੇ ਹਾਂ। ਮੇਰਾ ਪਿਆਰਾ ਪ੍ਰੀਤਮ ਸਤਿਗੁਰੂ ਰਖਵਾਲਾ ਹਮ ਬਾਰਕ ਦੀਨ ਪ੍ਰਤਮਾਲਾ। ਉਸ ਤੋਂ ਪਹਿਲਾਂ 2 ਮਿੰਟ ਬਾਅਦ ਦੇ ਸਿਮਰਨ, ਪਰ ਜਿੰਨਾ ਕੁ ਸਮਾਂ ਦਿੱਤਾ ਹੈ ਪ੍ਰਬੰਧਕਾਂ ਨੇ ਉਹਨੇ ਚ 2-3 ਸ਼ਬਦਾਂ ਦੀ ਹਾਜ਼ਰੀ ਭਰ ਕੇ ਅਗਲਾ ਪ੍ਰੋਗਰਾਮ ਤੁਹਾਡੇ ਸਨਮੁਖ ਹੋਏਗਾ। ਜਿੰਨੀ ਸੰਗਤ ਬੈਠੀ ਮੈਂ ਬੇਨਤੀ ਕਰਾਂ, ਬੜੀ ਮੁਸ਼ਕਲਾਂ ਦੇ ਨਾਲ ਗੁਰੂ ਦੀ ਸੰਗਤ ਦੀ ਪ੍ਰਾਪਤ ਹੁੰਦੀ ਹੈ। ਇਸ ਸਮੇਂ ਨੂੰ ਆਪਾਂ ਸੰਭਾਲ ਲਵਾਂਗੇ ਤੇ ਗੁਰੂ ਨੇ ਬਹੁਤ ਕੁਛ ਸੰਭਾਲ ਲੈਣਾ ਸਾਡਾ ਕੁਛ। ਜਿਹੜੇ ਦੂਰ ਵੀ ਬੈਠੇ ਹਨ ਕੁਛ ਸਮੇਂ ਵਾਸਤੇ ਮੋਬਾਈਲ ਤੋਂ ਦੂਰ ਹੋ ਜਾਈਏ ਆਪਾਂ, ਜਿਨ੍ਹਾਂ ਦੇ ਮੈਸੇਜ ਆਉਣੇ ਨੇ ਆ ਜਾਣਗੇ ਆਪਾਂ ਰਿਪਲਾਈ ਬਾਅਦ ਚ ਵੀ ਦੇ ਦੇਵਾਂਗੇ। ਇਹ ਸਮਾਂ ਜਿਹੜਾ ਨਾ ਗੁਰੂ ਨੂੰ ਦੇ ਦਈਏ ਆਪਾਂ। ਜਿੰਨੀ ਸੰਗਤ ਬੈਠੀ ਹੈ ਸਾਰੇ ਨੇ ਸਿਮਰਨ ਕਰਨਾ 2 ਮਿੰਟ ਵਾਸਤੇ, ਸਾਰੇ ਨੇ ਰਲ ਮਿਲ ਕੇ ਗਾਉਣ ਕਰਨਾ। ਕਰੋ ਕਿਰਪਾ।

ਮੇਰਾ ਸ਼ਬਦ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਮੰਗ ਮੰਗ ਰਹੇ ਹਨ ਉਹ ਅੱਜ ਅਸੀਂ ਮੰਗ ਮੰਗ ਕੇ ਜਾਈਏ ਕਿ ਦਿਨ ਵੀ ਗਾਵੋ ਰਹਿਣੀ ਗਾਵੋ ਗਾਵੋ ਸਾਸ ਸਾਸ ਰਸਨਾਰੀ ਕਰੋ ਕਿਰਪਾ ਸਾਹਿਬ।

ਇੱਕ ਵਾਰ ਸਾਰੇ ਕਿਰਪਾ ਕਰੋ। ਉਹ ਬਰਮਦਾਸ ਦੇ ਕੀਰਤਨ ਦੀ ਸਮਾਪਤੀ ਹੋਏਗੀ ਸਾਰੀ ਸੰਗਤਾਂ ਨੂੰ। ਕੁਛ ਸਮਾਂ ਰਹਿ ਗਿਆ ਨਵੇਂ ਸਾਲ ਅੰਮ੍ਰਿਤਾ ਦੇ ਵਿਚਕਾਰ, ਸਾਰੀ ਸੰਗਤਾਂ ਨੂੰ ਦਾਸ ਦੇ ਜਥੇ ਵੱਲੋਂ ਬਹੁਤ ਬਹੁਤ ਵਧਾਈਆਂ। ਆਓ ਕਰੋ ਪਵਿੱਤਰ ਇਸਨਾਨ ਨੂੰ, ਦਿਨ ਵੀ ਗਾਓ ਰਹਿਣੀ ਗਾਓ, ਅਰਦਾਸ ਕਰੋ ਗੁਰੂ ਅੱਗੇ ਕਿ ਸੱਚੇ ਪਾਤਸ਼ਾਹ ਜੋ ਵੀ ਸਿਚੁਏਸ਼ਨ ਬਣੀ, ਕੋਈ ਵੀ ਸਮਾਂ ਬਣ ਜਾਵੇ, ਭਾਵੇਂ ਦੁੱਖ ਦਾ ਹੋਵੇ ਸੁੱਖ ਦਾ ਹੋਵੇ, ਤੇਰਾ ਪੱਲਾ ਨਾ ਛੱਡੀ ਅਸੀਂ, ਇਹ ਅਰਦਾਸ ਕਰੋ।

0: ਅਸੀਸ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾ ਕਾ ਮਨ ਲਾਗ। ਨਵੇਂ ਸਾਲ ਦੇ ਆਉਣ ਦੇ ਸੰਬੰਧ ਵਿਚ
2: ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਚ ਹੀ ਇਹਦਾ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਜਿਹੜਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ, ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰ ਦਿਓ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

पूर्णमासी

ਚੰਗੇ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਵਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਾਂ ਉਹ ਗਾਉਂਦੇ ਸਨ ਮੁੱਲਾਂ ਕਹੋਨਿਆਂ ਖੁਦਾ ਜੀ, ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹੋਨਿਆਂ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ, ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹਦਾ ਜੀ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧੋ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦਿਸ਼ ਹੋਏ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਲਾਹੌਰ ਵਿਸ਼ਵ ਦੇ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਹੋਈ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆ ਖੁਦਾਈ ਸੋ ਜਿਸਰਾ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਕ ਤੇ ਧਾਗ ਹੈ, ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਸ਼ਾ ਆਪ ਜੀ ਨੇ ਗਾਇਨ ਕੀਤੀਆਂ ਹਨ। ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਕੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਤੇ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਿਹਾ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ। ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ, ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੇ ਕੀਰਤਨ ਦੁਆਰਾ ਨਿਹਾਲ ਕਰਨ। ਆਓ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੱਲ ਵਿੱਚ ਆ

Yeah, my heart, I'm talking about.

Yeah.

Thank you.

Thank you.

Thank you.

Thank you.

ਪ੍ਰਸ਼ਾਦ ਸੁਣਿਆ ਕਰਨ ਨਾਲ ਜੇ ਪ੍ਰਸ਼ਾਦ ਦੇਖਿਆ ਕਰਨ ਨਾਲ

ब्रह्म ज्ञानी की हर उत्पन्न है, ब्रह्म ज्ञानी के बुरा न कह।

Grazie.

Thank you.

Thank you.

कोट धोए के धोते कई कोट पीछे होते।

Yeah.

ਸੰਤ ਕਾਲ

Pode.

ਮਾਏ ਸਮਾਏ ਰਾਮ ਨੂੰ ਬਣਾਇਆ।

ਜਵਾਬ

ਸਾਹਿਬ ਜੀ ਨਿਸ਼ਚੇ ਸਾਹਿਬ ਕੇ ਸੂਰਤ ਨਿਸ਼ਚੇ

Yeah.

ਜਿਸ ਸਾਥੀ ਜੀ